0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: That was some party thanks to my buddy's beer and joint Here's the keys joint
2: Yo I'm not driving I'm way too stoned How are you feeling beer
3: oh, Since we had that talk I'm not driving tonight at all
2: What about you, Dave?
3: You only had a couple of drinks
2: And only a couple of
1: I don't drink and drive. No way I'm getting behind the wheel when I smoked weed, too.
2: How are we getting home, then?
3: Come on, Dave. Take one for the team.
4: Don't let weed and alcohol influence your decision to drive.
1: Yeah, I need a ride.
4: A message from Ad Canada.
5: The following program speaks to the East Indian community. Uniting the world for your listening pleasure at Fairchild Radio. The multicultural spirit of Calgary. CHKF 94.7 FM.
6: Metis Trail and 104 Avenue Cityscape Square, Red Amber Gate and 128 Avenue Redstone, 144 Avenue te Carrington Boulevard, Carrington te Main Street te Aid Reach. Satmi location, sariya location to taaja sabjiyan fal fruit karan ch vartan wala samaan Bharatiya Pakistani grocery tusi le sakde ho te number 403-835-2222 Reliance Legal Group koi bhi legal salam shava karna real estate personal injury immigration family ilaaj ya criminal case thode to koi ban gaya ta 4285-7070 number hai 4032-85-7070 A1 towing specialize karde ne heavy duty towing vich gravel truck semi truck 5 ton truck kharab ho gaya hai ta oh kande rate ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ 403-470-8697 ਉਹਨਾਂ ਦਾ ਨੰਬਰ ਹੈ ਤੇ ਕਾਫੀ ਉਹਨਾਂ ਕੋਲੇ ਹਰ ਕਿਸਮ ਦਾ ਟੋ ਟਰੱਕ ਅਵੇਲੇਬਲ ਹੈ ਜੇ ਕੋਈ ਹੈਵੀ ਇਕਵਿਪਮੈਂਟ ਜਾਂ ਕੋਈ ਐਗਜ਼ੋਟਿਕ ਕਾਰ ਹੈ ਉਹ ਤੁਸੀਂ ਟੋ ਕਰਾਉਣੀ ਹੈ ਤਾਂ 403-470-8697 ਤੇ ਫੋਨ ਕਰ ਸਕਦੇ ਹੋ A1 ਟੋਇੰਗ ਰੂਮ PNG ਐਕਸਕਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬ ਡਿਵੀਜ਼ਨ ਲਾਡ ਕਰਵਾਉਣਾ ਹੈ ਗਰਮੀਤ ਗੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਵੇਟਿੰਗ ਐਂਡ ਸਰਵਿਸਿਜ਼ ਦਾ 403-818-1821 ਨੰਬਰ ਉਹਨਾਂ ਦਾ 403-818-2821 ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਹੈ ਤਾਂ ਬੁਕਿੰਗ ਲਈ 403-633-2000 ਨੰਬਰ ਹੈ 403-633-2000 ਇਹ ਸਨ ਸਾਡੇ ਸਪੌਂਸਰਸ ਬਹੁਤ ਬਹੁਤ ਧੰਨਵਾਦ ਬਹੁਤ ਦੇਰ ਤੋਂ ਸਪੋਰਟ ਕਰਦੇ ਨੇ ਪ੍ਰੋਗਰਾਮ ਦੀ ਕੁਛ ਲੋਕਲ ਹੁਣ ਗੱਲਾਂ ਬਾਤਾਂ ਕਰ ਲਈਏ ਤੇ ਹਾਲਾਤ ਜਿਹੜੇ ਹੈਲਥ ਦੇ ਹੈ ਉਹ ਥਰੂ ਆਊਟ ਕੈਨੇਡਾ ਮਾੜੇ ਨੇ ਹਰ ਸ਼ਹਿਰ ਦੇ ਵਿੱਚ ਹੀ ਰੌਲਾ ਪੈਂਦਾ ਅਲਬਰਟਾ ਦੇ ਵਿੱਚ ਫਿਰ ਇੱਕ ਹੋਰ ਡੈਥ ਐਮਰਜੈਂਸੀ ਰੂਮ ਦੇ ਵਿੱਚ ਹੋ ਗਈ ਹੈ ਐਡਮਿੰਟਨ ਦੇ ਵਿੱਚ ਫਿਰ ਇੱਕ ਵਾਰੀ ਰੋਇਲ ਅਲੈਗਜ਼ੈਂਡਰਾ ਹੌਸਪਿਟਲ

ਹਸਪੀਟਲ ਦੇ ਐਮਰਜੈਂਸੀ ਡਿਪਾਰਟਮੈਂਟ 'ਚ ਬੈਠੇ ਇਨਸਾਨ ਦੀ ਕਈ ਘੰਟੇ ਉਡੀਕਦੇ ਹਸਪੀਟਲ ਦੇ ਵਿੱਚ ਡੈਥ ਹੋ ਗਈ ਹੈ। ਪਿਛਲੀ ਵਾਰ ਜਦੋਂ 8 ਘੰਟੇ ਵੇਟ ਕਰਦੇ ਇੱਕ 44 ਸਾਲਾ ਐਡਮਿਟ ਹੋਣ ਦੀ ਡੈਥ ਹੋਈ ਸੀ, ਉਦੋਂ ਸਰਕਾਰ ਨੇ ਬੜੇ ਲੰਬੇ ਚੌੜੇ ਵਾਅਦੇ ਕੀਤੇ ਸੀ, ਅਸੀਂ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ, ਪਰ ਪਤਾ ਆਪਾਂ ਨੂੰ ਭਾਸ਼ਣਾਂ ਤੋਂ ਬਿਨਾਂ ਹੋਰ ਕੁਛ ਹੁੰਦਾ ਹੈ ਨਹੀਂ, ਲਿਪਾ ਪੋਚੀ ਹੁੰਦੀ ਹੈ, ਕਿਉਂਕਿ ਆਪ ਨੂੰ ਤਕਲੀਫ ਕੋਈ ਨਹੀਂ ਹੁੰਦੀ, ਲੋਕ ਮਰਦੇ ਆ। ਜਦੋਂ ਤੱਕ ਸੇਕ ਆਪਦੇ ਘਰ ਤੱਕ ਨਾ ਪਹੁੰਚੇ ਉਦੋਂ ਤੱਕ ਤੁਹਾਨੂੰ ਅੱਗ ਦਾ ਪਤਾ ਨਹੀਂ ਲੱਗਦਾ। ਇਹ ਬਦਕਿਸਮਤੀ ਹੈ ਕਿਉਂਕਿ ਪ੍ਰਿਵਲੇਜਡ ਐਕਸੈਸ ਹੈ, ਆਪ ਨੂੰ ਕੋਈ ਸਮੱਸਿਆ ਹੈ ਨਹੀਂ ਗੀ। ਅਲਬਰਟਾ ਦੀ ਇੰਸ਼ੋਰੈਂਸ ਦੇ ਵਿੱਚ ਕੁਛ ਚੇਂਜਸ ਆ ਰਹੀਆਂ ਨੇ ਜਨਵਰੀ 2027 ਤੋਂ। ਜਿਹੜਾ ਨਵਾਂ ਮਾਡਲ ਜਿਹੜਾ ਇੰਸ਼ੋਰੈਂਸ ਦਾ ਅਲਬਰਟਾ ਗਵਰਨਮੈਂਟ ਨੇ ਕੇਅਰ ਫਸਟ ਸਟਾਰਟ ਕਰਨਾ, ਉਹਦੇ ਵਿੱਚ ਕੇਅਰ ਫਸਟ ਕਹਿ ਲਓ ਜਾਂ ਨੋ ਫਾਲਟ ਜਿਹੜਾ ਇੰਸ਼ੋਰੈਂਸ ਸਿਸਟਮ ਹੈ ਇਹ ਜਨਵਰੀ 1, 2027 ਤੋਂ ਸਟਾਰਟ ਹੋ ਜਾਣਾ। ਜੋ ਕਹਿ ਰਹੇ ਨੇ ਸਰਕਾਰ ਉਹ ਇਹ ਕਹਿ ਰਹੀ ਹੈ ਕਿ ਇਹਦਾ ਮਤਲਬ ਇਹ ਹੋਊਗਾ ਕਿ ਇੰਸ਼ੋਰਰ ਜਿਹੜਾ ਹੈਗਾ ਭਾਵ ਇੰਸ਼ੋਰੈਂਸ ਕੰਪਨੀਆਂ, ਉਹ ਜਿਹੜਾ ਕੋਈ ਇੰਜਰਡ ਬੰਦਾ ਹੋਊਗਾ ਕਿਸੇ ਐਕਸੀਡੈਂਟ ਦੇ ਵਿੱਚ, ਕਲੂਜ਼ਨ ਦੇ ਵਿੱਚ, ਉਹਦਾ ਫਾਲਟ ਹੈ ਜਾਂ ਨਹੀਂ ਹੈ, ਉਹਨੂੰ ਜਿਹੜੇ ਬੈਨੀਫਿਟ ਹੈ ਉਹ ਜ਼ਿਆਦਾ ਦਿੱਤੇ ਜਾਣਗੇ। ਦੈਟ ਮੀਨਸ ਇੰਸ਼ੋਰਰ ਵਿਲ ਬੀ ਰਿਕੁਆਇਰਡ ਟੂ ਬੋਸਟਰ ਮੈਡੀਕਲ ਐਂਡ ਇਨਕਮ ਸਪੋਰਟ ਐਜ ਵੈਲ ਐਜ ਅਦਰ ਬੈਨੀਫਿਟ ਫਾਰ ਦਾ ਇੰਜਰਡ ਫਾਰ ਦੋਜ ਇੰਜਰਡ ਇਨ ਕੋਲੀਜ਼ਨ ਰਿਗਾਰਡਲੈਸ ਹੂ ਇਜ਼ ਐਟ ਫਾਲਟ ਇਨਸਟੈਡ ਆਫ ਪਾਰਟੀਜ਼ ਹੈਵਿੰਗ ਟੂ ਬੈਟਲ ਇਟ ਆਊਟ ਇਨ ਦਾ ਜਸਟਿਸ ਸਿਸਟਮ ਫਾਰ ਦਾ ਕੰਪਨਸੇਸ਼ਨ ਬਿਯੋਂਡ ਦਾ ਲਿਮਿਟ ਅਮਾਊਂਟ ਇੰਸ਼ੋਰੈਂਸ ਨਾਓ ਕਵਰਸ। ਜਾਣੀ ਲੋਲੀਪਾਪ ਤਾਂ ਇਹ ਦੇ ਰਹੇ ਨੇ ਇਸ ਪ੍ਰੋਗਰਾਮ ਨੂੰ ਸੈੱਲ ਕਰਨ ਦੇ ਲਈ ਕਿ ਤੁਹਾਨੂੰ ਘਰੇ ਬੈਠੇ ਬਿਠਾਏ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ, ਜੇ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ, ਤੁਹਾਡਾ ਕਸੂਰ ਹੈ ਜਾਂ ਨਹੀਂ ਹੈ, ਤੁਹਾਨੂੰ ਮੈਡੀਕਲ ਫੈਸਿਲਿਟੀਜ਼, ਮੈਡੀਕਲ ਖਰਚੇ ਵੀ ਅਤੇ ਤੁਹਾਨੂੰ ਇਨਕਮ ਬੈਨੀਫਿਟ ਵੀ ਇੰਸ਼ੋਰੈਂਸ ਦਿਆ ਕਰੂਗੀ। ਤੁਸੀਂ ਪਹਿਲਾਂ ਹੁਣ ਤੱਕ ਅਦਾਲਤਾਂ ਦੇ ਵਿੱਚ ਲੜਾਈਆਂ ਲੜਦੇ ਰਹੇ ਹੋ ਅਤੇ ਹੁਣ ਤੁਹਾਨੂੰ ਜਿਹੜੀ ਕੰਪਨਸੇਸ਼ਨ ਹੈ ਬਹੁਤ ਸੌਖੀ ਅਤੇ ਜ਼ਿਆਦਾ ਮਿਲਣੀ ਹੈ। ਇੱਥੋਂ ਤੱਕ ਵੀ ਕਹਿਤਾ ਇੱਕ ਜਗ੍ਹਾ 'ਤੇ ਇੰਸ਼ੋਰੈਂਸ ਬਿਊਰੋ ਜਿਹੜੀ ਹੈਗੀ ਹੈ ਉਹ ਵੈਲਕਮ ਕਰਦੇ ਆ ਇਸ ਚੇਂਜ ਨੂੰ, ਅਤੇ ਉਹ ਕਹਿੰਦੇ ਵੀ ਜਿਹੜੇ ਡਰਾਈਵਰ ਹੈ ਲੋਅਰ ਪ੍ਰੀਮੀਅਰ ਪੇ ਕਰਨਗੇ, ਅਤੇ ਨਾਲ ਕਹਿੰਦੇ ਦਾ ਕੇਅਰ ਐਂਡ ਦਾ ਬੈਨੀਫਿਟ ਦੈਟ ਆਰ ਪ੍ਰੋਵਾਈਡਡ ਟੂ ਦੋਜ਼ ਇੰਜਰਡ ਇਨ ਕੋਲੀਜ਼ਨ ਆਰ ਗੋਇੰਗ ਟੂ ਇਨਕਰੀਜ਼। ਐਂਡ ਜਿਹੜੇ ਇੰਸ਼ੋਰੈਂਸ ਬਿਊਰੋ ਵਾਲੇ ਹੈ ਉਹ ਕਹਿ ਰਹੇ ਨੇ ਕਿ ਦੇ ਆਰ ਗੋਇੰਗ ਟੂ ਬੀ ਦਾ ਰਿਚੈਸਟ ਇਨ ਦਾ ਕੰਟਰੀ। ਯਾਨੀ ਜਿਹੜੇ ਬੈਨੀਫਿਟ ਦੇਣੇ ਆ ਤੁਹਾਨੂੰ ਉਹ ਰਿਚੈਸਟ ਇਨ ਦਾ ਕੰਟਰੀ ਹੋਣਗੇ, ਯਾਨੀ ਬਹੁਤ ਜ਼ਿਆਦਾ ਹੋਣਗੇ। ਜਿਹੜਾ ਐਰਨ ਸਦਰਲੈਂਡ, ਵਾਈਸ ਪ੍ਰੈਜੀਡੈਂਟ ਆਫ ਦਾ ਵੈਸਟਰਨ ਕੈਨੇਡਾ ਐਂਡ ਪੈਸੀਫਿਕ ਜਿਹੜਾ ਇੰਸ਼ੋਰੈਂਸ ਬਿਊਰੋ ਦਾ, ਹੁਣ ਇਹ ਆਮ ਲੋਕਾਂ ਨੂੰ ਪਤਾ ਜਿਨ੍ਹਾਂ ਨੂੰ ਜਿਨ੍ਹਾਂ ਦਾ ਵਾਹ ਇੰਸ਼ੋਰੈਂਸ ਕੰਪਨੀਆਂ ਨੂੰ ਨਾਲ ਪਿਆ ਹੈ ਕਿ ਇਹਨਾਂ ਇੰਸ਼ੋਰੈਂਸ ਕੰਪਨੀਆਂ ਨਾਲ ਜੇ ਜਦੋਂ ਡੀਲ ਕਰਨਾ ਪੈਂਦਾ ਉਹ ਕਿੰਨਾ ਕੁ ਸੌਖਾ ਤੁਹਾਨੂੰ ਕਲੇਮ ਦੇ ਦਿੰਦੇ ਆ, ਇਹ ਆਪਾਂ ਨੂੰ ਪਤਾ। ਪਰ ਆਹ ਜਿਹੜਾ ਤੁਹਾਨੂੰ ਲੋਲੀਪੋਪ ਦਿੱਤਾ ਜਾ ਰਿਹਾ ਇਉਂ ਤਾਂ ਇਹ ਤੋਂ ਇਉਂ ਲੱਗਦਾ ਕਿ ਬਸ ਤੁਹਾਡਾ ਐਕਸੀਡੈਂਟ ਹੋਇਆ, ਤੁਹਾਡੇ ਸੱਟ ਲੱਗੀ ਨਹੀਂ, ਤੁਹਾਡੇ ਘਰੇ ਡਾਲਰ ਡਿੱਗਣੇ ਸ਼ੁਰੂ ਹੋ ਜਾਣੇ ਆ, ਮੈਡੀਕਲ ਦਾ ਖਰਚਾ ਵੀ ਅਤੇ ਤੁਹਾਡਾ ਇਨਕਮ ਸਪੋਰਟ ਵੀ। ਤੁਹਾਨੂੰ ਇਉਂ ਲੱਗਦਾ ਇਹ ਵੀ ਇੰਨੀਆਂ ਭਲੇ ਮਾਣਸ ਹੋ ਜਾਣਾ ਇੰਸ਼ੋਰੈਂਸ ਕੰਪਨੀਆਂ ਨੇ ਵੀ ਬਸ ਪੁੱਛਣਾ ਹੀ ਕੁਛ ਨਹੀਂ। ਉੱਧਰੋਂ ਹੁਣ ਨਾਲ ਇਹ ਕਹਿੰਦੇ ਇੱਦਾਂ ਕਹਿੰਦੇ ਕੋਰਟ ਰੂਮ ਐਂਡ ਲੋਇਰਸ ਜਿਹੜੇ ਹੈ ਉਹ ਘੱਟ ਬਿਜ਼ੀ ਹੋਣਗੇ ਅਗਲੇ ਸਾਲ, ਕਿਉਂਕਿ ਜਿਹੜੇ ਕਲੇਮ ਹੈ ਹੁਣ ਉਹ ਜਿਵੇਂ ਪਹਿਲਾਂ ਤੁਸੀਂ ਪਰਸਨਲ ਇੰਜਰੀ ਲੋਇਰਸ ਨੂੰ ਰੀਟੇਨ ਕਰਦੇ ਸੀਗੇ ਅਤੇ ਉਹ ਤੁਹਾਡੇ ਕੋਲੋਂ ਉੱਦਾਂ ਕੁਛ ਨਹੀਂ ਸੀ ਲੈਂਦੇ, ਜਦੋਂ ਕੋਰਟ ਦੇ ਵਿੱਚ ਕੋਈ ਡਿਸੀਜ਼ਨ ਹੁੰਦਾ ਸੀ ਉਹਦੇ 'ਚੋਂ ਪਰਸੈਂਟੇਜ ਲੈਂਦੇ ਸੀ, 10-15-20-25-30% ਜੋ ਵੀ ਲੈਂਦੇ ਸੀ, ਅਤੇ ਹੁਣ ਉਹ ਕਹਿੰਦੇ ਇੱਦਾਂ ਨਹੀਂ ਉਹ ਚਾਰਜ ਕਰ ਸਕਦੇ, ਤੁਹਾਨੂੰ ਹੁਣ ਉਹ ਆਵਰਲੀ ਚਾਰਜ ਕਰਨਗੇ ਜੇ ਤੁਸੀਂ ਰਿਟੇਨ ਕਰੋਗੇ ਲੋਇਰ। ਕਹਿੰਦੇ ਤੁਹਾਡੇ ਲਈ ਸੌਖਾ ਹੋਜੂ, ਤੁਸੀਂ ਜ਼ਿਆਦਾ ਮਨੀ ਇੰਸ਼ੋਰੈਂਸ ਤੋਂ ਲੈ ਸਕੋਗੇ, ਕਿਉਂਕਿ
ਪਰਸੈਂਟੇਜ ਨਹੀਂ ਲੈਣਗੇ।

0: ਪਰ ਇੰਸ਼ੋਰੈਂਸ ਜਿਹੜੇ ਲੋਇਰ ਨੇ ਉਹ $250-$300 ਤੋਂ ਲੈ ਕੇ $600 ਘੰਟੇ ਦਾ ਲੈਂਦੇ ਨੇ ਤੇ ਘੰਟੇ ਉਹਨਾਂ ਨੇ ਆਪ ਹੀ ਬਣਾਉਣੇ ਆ ਕਿੰਨਾ ਕੁ ਸਟ੍ਰੈਚ ਕਰਨਾ ਕੇਸ ਨੂੰ ਫਿਰ ਲੋਇਰ ਕੋਈ ਵੀ ਈਮੇਲ ਕਰਨੀ ਹੈ ਜਾਂ ਫੋਨ ਕਾਲ ਕਰਨੀ ਹੈ ਉਹ ਵੀ ਟਾਈਮ ਨਾਲ ਲੌਗ ਬੁੱਕ 'ਚ ਲਿਖ ਲੈਂਦੇ ਨੇ ਵੀ ਇੰਨਾ ਟਾਈਮ ਗੱਲ ਕੀਤੀ ਇੰਨੇ ਟਾਈਮ ਈਮੇਲ ਪੜ੍ਹੀ ਜਾਂ ਕਿ ਭੇਜੀ ਉਹਦੇ ਵੀ ਚਾਰਜ ਕਰਦੇ ਨੇ ਸੋ ਖੈਰ ਇਹ ਹੁਣ ਚੇਂਜ ਆ ਰਹੀ ਹੈ ਪਰ ਸਰਕਾਰ ਤੇ ਜਿਹੜੇ ਇੰਸ਼ੋਰੈਂਸ ਬਿਊਰੋ ਕਹਿ ਰਹੇ ਕਿ ਦੈਟ ਇਹ ਵਿਨ ਫਾਰ ਦਾ ਡਰਾਈਵਰ ਐਂਡ ਐਨੀਵਨ ਇੰਜਰਡ ਇਨ ਦਾ ਕੋਲੀਜ਼ਨ ਵੀ ਆਰ ਕੀਨ ਟੂ ਵਰਕ ਵਿਦ ਦਾ ਗਵਰਨਮੈਂਟ ਟੂ ਸੀ ਦਾ ਨਿਊ ਸਿਸਟਮ ਕਮ ਟੂ ਦਾ ਫਰੂਟੇਸ਼ਨ ਸੋ ਬਟ ਲੀਗਲ ਐਡਵੋਕੇਸੀ ਗਰੁੱਪ ਜਿਹੜਾ ਕਹਿ ਰਿਹਾ ਉਹ ਵਾਰਨ ਕਰ ਰਹੇ ਆ ਕਿ ਇਹ ਜਿਹੜਾ ਹੈਗਾ ਪਾਵਰ ਹੈ ਜਿਹੜੀ ਟੂ ਮੱਚ ਪਾਵਰ ਇਨ ਦਾ ਹੈਂਡਸ ਆਫ ਦਾ ਇੰਸ਼ੋਰੈਂਸ ਇੰਸ਼ੋਰੈਂਸ ਕੰਪਨੀਆਂ ਦੇ ਹੱਥ 'ਚ ਬਹੁਤ ਪਾਵਰ ਚਲੇ ਜਾਣੀ ਹੈ ਜਿਹੜਾ ਕਿ ਸੱਚ ਹੈ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਜਿਨ੍ਹਾਂ ਦਾ ਵਾਹ ਪਿਆ ਉਹਨਾਂ ਨੂੰ ਪਤਾ ਕਿ ਇੰਨਾ ਸੌਖਾ ਨਹੀਂ ਇੰਸ਼ੋਰੈਂਸ ਕੰਪਨੀਆਂ ਤੋਂ ਪੈਸੇ ਲੈਣੇ ਤੁਹਾਡੀਆਂ ਗੋਡੀਆਂ ਲਵਾ ਦਿੰਦੇ ਆ ਪਰ ਖੈਰ ਇਹ ਤੁਹਾਨੂੰ ਵੇਚਣਗੇ ਹੁਣ ਜਿਹੜੇ ਤੁਹਾਡੇ ਨੁਮਾਇੰਦੇ ਆ ਖਾਸ ਕਰਕੇ ਸਰਕਾਰੀ ਨੁਮਾਇੰਦੇ ਆ ਉਹ ਵੱਡੇ ਵੱਡੇ ਲੱਛੇਦਾਰ ਭਾਸ਼ਣ ਦੇਣਗੇ ਰੇਡੀਓ ਸਟੇਸ਼ਨਾਂ 'ਤੇ ਜਾ ਕੇ ਵੀ ਪਰ ਕਿਸੇ ਹੋ ਸਕਦਾ ਉਮੀਦ ਹੈ ਕਿ ਰੇਡੀਓ ਸਟੇਸ਼ਨ ਵਾਲੇ ਮੂਹਰੋਂ ਇਹੋ ਜਿਹੇ ਸਵਾਲ ਜ਼ਰੂਰ ਪੁੱਛਣਗੇ ਤਾਂ ਕਿ ਕ੍ਰੋਸ ਕੁਐਸਚਨਿੰਗ ਹੋਊਗੀ ਤਾਂ ਹੀ ਪਤਾ ਲੱਗੂ ਕਿੱਥੇ ਖੜ੍ਹੇ ਆ ਉਹ ਪਰ ਕਿੰਨੇ ਕਰਦੇ ਕ੍ਰੋਸ ਕੁਐਸਚਨਿੰਗ ਇਹ ਤੁਸੀਂ ਦੇਖ ਲਿਓ ਪਰ ਇਹ ਸਵਾਲ ਪੁੱਛਣੇ ਬਣਦੇ ਆ ਅਤੇ ਦੂਜੇ ਪਾਸੇ ਹੁਣ ਇਕੋਨਮੀ ਦਾ ਜਿਹੜਾ ਹਾਲ ਹੈ ਉਹ ਬਹੁਤਾ ਵਧੀਆ ਨਹੀਂ ਹੈਗਾ ਬੈਂਕਰਪਸੀਆਂ ਬਹੁਤ ਹੋ ਰਹੀਆਂ ਨੇ ਇਹ ਗਰੋਇੰਗ ਕੰਸਰਨ ਹੈ ਕਿਉਂਕਿ ਖਰਚੇ ਬਹੁਤ ਵੱਧ ਗਏ ਨੇ ਇਨਫਲੇਸ਼ਨ ਜਿਹੜੀ ਹੈਗੀ ਹੈ ਮਹਿੰਗਾਈ ਹੈ ਬਹੁਤ ਵੱਧ ਗਈ ਹੈ ਕਈ ਕੇਸਾਂ 'ਚ ਤਾਂ ਹੈਰਾਨੀਜਨਕ ਮਹਿੰਗਾਈ ਵਧੀ ਹੁੰਦੀ ਹੈ ਕਿ ਯਾਰ ਇਹਨਾਂ ਚੀਜ਼ਾਂ 'ਤੇ ਇਫੈਕਟ ਤਾਂ ਹੋਇਆ ਨਹੀਂ ਹੈਗਾ ਫਿਰ ਇਹ ਜਿਹੜੀ $2 ਦੀ ਚੀਜ਼ ਸੀ $8 ਦੀ ਕਿਉਂ ਕਰਤੀ ਜੇ $5 ਦੀ ਚੀਜ਼ ਸੀ ਇਹ $15 ਦੀ ਕਿਉਂ ਕਰਤੀ ਜਿਹੜੀ $18 ਦੀ ਚੀਜ਼ ਸੀ $38 ਦੀ ਕਿਵੇਂ ਹੋ ਗਈ ਸੋ ਇਹ ਬਹੁਤ ਮੁਸ਼ਕਲ ਜਿਹੜੇ ਆਮ ਲੋਕ ਆ ਉਹਨਾਂ ਲਈ ਬਹੁਤ ਮੁਸ਼ਕਲ ਹੋਇਆ ਖਾਸ ਕਰਕੇ ਜਿਹੜੇ ਲੋਕ ਪੇ ਚੈੱਕ ਟੂ ਪੇ ਚੈੱਕ ਹੈ ਸੋ ਬਾਕੀ ਇੰਟਰਸਟ ਰੇਟ ਵਧਣ ਕਰਕੇ ਜਿਹਨਾਂ ਦੀਆਂ ਮੋਰਗੇਜ ਰਿਨਿਊਲ ਹੋ ਰਹੀਆਂ ਨੇ ਖਾਸ ਕਰਕੇ ਅੰਟੈਰੀਓ ਅਤੇ ਬੀ ਸੀ ਜਿੱਥੇ ਗਲਤੀਆਂ ਲੋਕਾਂ ਦੀਆਂ ਆਪਦੀਆਂ ਵੀ ਹੈਗੀਆਂ ਜਿਹੜੀ ਅਤੇ ਸਾਡੇ ਜਿਹੜੇ ਪ੍ਰੋਫੈਸ਼ਨਲ ਰੀਅਲਟਰ ਅਤੇ ਮੋਰਗੇਜ ਬ੍ਰੋਕਰ ਉਹਨਾਂ 'ਤੇ ਵੀ ਹੈਗੀਆਂ ਨੇ ਪਰ ਅਗਲਾ ਜਦੋਂ ਗੱਲ ਇਹ ਹੈ ਕਿ ਜਦੋਂ ਅਗਲਾ ਕਹਿੰਦਾ ਵੀ ਹੁਣ ਇਹ ਬੱਕਰਾ ਤਾਂ ਆ ਗਿਆ ਜੇ ਮੈਂ ਨਹੀਂ ਝਟਕਾਊਂ ਕੋਈ ਹੋਰ ਝਟਕਾ ਲੂ ਅਤੇ ਫਿਰ ਉਹ ਹਰ ਬੰਦਾ ਤਾਂ ਇੰਨਾ ਸੋਚਦਾ ਨਹੀਂ ਹੈਗਾ ਵੀ ਆਪਣੀ ਜ਼ਮੀਰ ਨੂੰ ਦੇਖ ਕੇ ਕੰਮ ਕਰੇ ਨਹੀਂ ਯਾਰ ਭਾਵੇਂ ਹੋਰ ਕੋਈ ਝਟਕਾਈ ਜਾਵੇ ਪਰ ਮੈਂ ਨਹੀਂ ਝਟਕਾਉਣਾ ਪਰ ਉੱਥੇ ਜਿਹੜਾ ਅਗਲਾ ਜਿਹਦੀ 80,000 ਆਮਦਨ ਸੀ ਅਗਲਾ ਕਹਿੰਦਾ ਅਸੀਂ ਦੋ ਨੰਬਰ ਦੀ ਮੋਰਗੇਜ ਕਰਾ ਲਓ ਕੋਈ ਗੱਲ ਨਹੀਂ ਪਰ ਘਰ ਲੈਣਾ 2 million ਦਾ ਅਗਲੇ 80,000 ਦਾ 1,60,000 ਬਣਾ ਕੇ ਡਾਕੂਮੈਂਟ ਤਿਆਰ ਕਰਕੇ ਤੁਹਾਡੀ $2 ਦੀ ਮੋਰਗੇਜ ਕਰਾ ਦਿੰਦੇ ਸੀ $15-18-20,000 ਆਪਦਾ ਪਰਸੈਂਟੇਜ ਵਿੱਚੋਂ ਲੈ ਲੈਂਦੇ ਸੀ ਉਹ 1%-1.5% ਉਹ ਹੁਣ ਲੋਕ ਹੈ ਜਿਹੜੇ ਬੜੀ ਮੁਸ਼ਕਲ ਦੇ ਵਿੱਚ ਫਸੇ ਹੋਏ ਆ ਕਿਉਂਕਿ ਇੰਟਰਸਟ ਰੇਟ ਵਧਣ ਦੇ ਕਾਰਨ ਕਿਸ਼ਤਾਂ ਬਹੁਤ ਵੱਧ ਗਈਆਂ ਨੇ ਆਮਦਨ ਉਹਨੂੰ ਹੀ ਹੈ ਜਾਂ ਘੱਟ ਹੈ ਬਲਕਿ ਕਿਉਂਕਿ ਇਨਫਲੇਸ਼ਨ ਹੋਣ ਕਰਕੇ ਉਹ ਘੱਟ ਗਈ ਹੈ ਸੋ ਅੰਟੈਰੀਓ ਸਭ ਤੋਂ ਵੱਡੀ ਟ੍ਰਬਲ ਦੇ ਵਿੱਚ ਜਿੱਥੇ ਜ਼ਿਆਦਾ ਬੈਂਕਰਪਸੀਆਂ ਹੋ ਰਹੀਆਂ ਨੇ 14% ਜਿਹੜੀ ਇਨਕਰੀਜ਼ ਹੋ ਗਈ ਹੈ ਪਿਛਲੇ ਸਾਲ ਨਾਲੋਂ ਜਿਹੜੀ ਉੱਥੇ ਸੋਲਵੈਂਸੀ ਜਾਂ ਜਿਹੜੇ ਕੰਜ਼ਿਊਮਰ ਪ੍ਰਪੋਜ਼ਲਸ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਇੱਥੇ ਵੀ ਹੈ ਅਲਬਰਟਾ ਵਿੱਚ ਵੀ ਹੈ ਪਰ ਕੰਪੈਰੇਟਿਵਲੀ ਬੀ ਸੀ ਅਤੇ ਅੰਟੈਰੀਓ ਦੇ ਨਾਲੋਂ ਘੱਟ ਨੇ ਛੋਟੀ ਜਿਹੀ ਬ੍ਰੇਕ ਉਸ ਤੋਂ ਬਾਅਦ ਵਾਪਸ ਆਉਣਾ
1: ਮੌਕਾ ਵੀ ਹੈ ਦਸਤੂਰ ਵੀ ਹੈ

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਨਿੱਘਾ ਸਵਾਗਤ ਪ੍ਰਧਾਨ ਮੰਤਰੀ ਕਾਰਨੇ ਆਏ ਹੋਏ ਸੀ ਫਰਾਈਡੇ ਅਲਬਰਟਾ ਚ ਤੀਜਾ ਚੌਥਾ ਗੇੜਾ ਹੈ ਕਾਫੀ ਤਿਉ ਪਿਆਰ ਹੈ ਅਲਬਰਟਾ ਨਾਲ ਕਿਉਂਕਿ ਐਡਮਿੰਟਨ ਦੇ ਵਿੱਚ ਗਰੋ ਅਪ ਹੋਏ ਹੈ ਕਾਫੀ ਟਾਈਮ ਗੁਜ਼ਾਰਿਆ ਉਹਨਾਂ ਨੇ ਆਪਣੀ ਉਹਨਾਂ ਨੇ ਲੀਡਰਸ਼ਿਪ ਕੈਂਪੇਨ ਵੀ ਉੱਥੋਂ ਹੀ ਸ਼ੁਰੂ ਕੀਤੀ ਸੀ ਤੇ ਕਾਫੀ ਮਿਲਦੇ ਗਿਲਦੇ ਰਹਿੰਦੇ ਆ ਸਾਡੇ ਪ੍ਰੀਮੀਅਰ ਮੈਡਮ ਡੈਨੀਅਲ ਸਮਿਥ ਨਾਲ ਤੇ ਮੈਡਮ ਵੀ ਕਾਫੀ ਖੁਸ਼ ਨੇ ਕਿਉਂਕਿ ਜਿਹੜਾ ਪਾਈਪਲਾਈਨ ਐਨਰਜੀ ਦਾ ਇਸ਼ੂ ਹੈ ਉਹਦੇ ਤੇ ਇੱਕ ਵਾਰੀ ਫੇਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਗਿਆ ਤੇ ਕਹਿੰਦੇ ਸਪਟੰਬਰ ਪਹਿਲੀ 2027 ਤੱਕ ਜਿਹੜਾ ਕੰਸਟਰਕਸ਼ਨ ਸ਼ੁਰੂ ਹੋ ਜੂਗੀ ਉਦੋਂ ਪਹਿਲਾਂ ਸਾਰਾ ਡਿਜ਼ਾਇਨਿੰਗ ਵਗੈਰਾ ਹੋਣੀ ਹੈ ਵੈਸੇ ਹਲੇ ਕੋਈ ਪ੍ਰਪੋਨੈਂਟ ਹੈ ਨਹੀਂ ਗਾ ਪ੍ਰਾਈਵੇਟ ਬਣਾਉਣੀ ਕਿਹਨੇ ਹੈ ਪਰ ਸਕੀਮ ਜਿਹੜੀ ਲੱਗ ਰਹੀ ਹੈ ਕਾਫੀ ਫਲੈਕਸੀਬਿਲਟੀ ਫੈਡਰਲ ਲੈਵਲ ਤੇ ਕੀਤੀ ਹੈ ਪਾਈਪਲਾਈਨਾਂ ਨੂੰ ਬਣਾਉਣ ਦੇ ਲਈ ਜਿਹੜੀਆਂ ਰਿਸਟ੍ਰਿਕਸ਼ਨਾਂ ਪਹਿਲਾਂ ਹੁੰਦੀਆਂ ਸੀਗੀਆਂ ਆਬਵੀਅਸਲੀ ਜਿਹੜੇ ਰਸਤੇ 'ਚ ਲੋਕ ਆ ਉਹਨਾਂ ਨੂੰ ਡਿਸਕਸ਼ਨ ਤਾਂ ਕਹਿਣੀ ਲੈਣੀ ਪੈਣੀ ਹੈ ਫਸਟ ਨੇਸ਼ਨ ਜਿਹੜੇ ਜਿੱਥੋਂ ਦੀ ਲੰਘਣਾ ਉਹਨਾਂ ਨਾਲ ਜਦ ਤੱਕ ਡਿਸਕਸ਼ਨ ਨਹੀਂ ਹੁੰਦੀ ਪੋਸੀਬਿਲਟੀ ਇਹ ਵੀ ਹੈ ਪ੍ਰੀਮੀਅਰ ਨੇ ਦੱਸਿਆ ਕਿ ਉਹ ਵਿੱਚ ਸਟੇਕ ਹੋਲਡਰ ਹੋਣਗੇ ਪਾਰਟਨਰ ਹੋਣਗੇ ਉਹਦੇ ਵਿੱਚ ਹਿੱਸੇਦਾਰ ਹੋਣਗੇ ਇਸ ਕਰਕੇ ਉਹਨਾਂ ਨੂੰ ਨਾਲ ਰਲਾਇਆ ਜਾਊਗਾ ਤੇ ਪ੍ਰੋਜੈਕਟ ਜਿਹੜਾ ਹੈਗਾ ਐਗਰੀਮੈਂਟ ਵੁੱਡ ਸੀ ਅਲਬਰਟਾ ਸਬਮਿਟ

ਪ੍ਰੀਮੀਅਰ ਸਮਿਥ ਕਹਿੰਦੇ ਸਾਈਨਿੰਗ ਆਫ ਦਾ ਐਗਰੀਮੈਂਟ ਮੀਨਟ ਇਟ ਵਾਜ਼ ਏ ਗੁੱਡ ਡੇ ਫਾਰ ਅਲਬਰਟਾ ਐਂਡ ਏ ਗੁੱਡ ਡੇ ਫਾਰ ਕੈਨੇਡਾ ਤੇ ਨਾਲ ਨਾਲ ਕਹਿੰਦੇ ਫਿਰ ਇੱਥੋਂ ਸ਼ੋਅ ਹੁੰਦਾ ਕਿ ਮੈਂ ਕੈਨੇਡਾ ਨੂੰ ਪਿਆਰ ਕਰਦੀ ਹਾਂ ਕੈਨੇਡਾ 'ਚ ਰਹਿਣਾ ਚਾਹੁੰਦੀ ਹਾਂ ਕਿਉਂਕਿ ਜਿਹੜੇ ਸੈਪਰੇਟਿਸਟ ਨੇ ਉਹ ਵੀ ਉਧਰੋਂ ਚੂੜੀ ਕਸੀ ਆਉਂਦੇ ਆ ਨਾ ਵੀ ਰੈਫਰੈਂਡਮ ਕਰਾਇਆ ਜਾਵੇ ਉਹ ਹਮੇ ਹਾਲਾਂਕਿ ਭਾਵੇਂ ਕੋਰਟ ਨੇ ਉਸ ਚੀਜ਼ ਨੂੰ ਰਿਜੈਕਟ ਕਰ ਦਿੱਤਾ ਕਿ ਤੁਸੀਂ ਪਹਿਲਾਂ ਫਸਟ ਨੇਸ਼ਨ ਨਾਲ ਜਿਹੜਾ ਡਿਸਕਸ਼ਨ ਨਹੀਂ ਕੀਤੀ ਕਰੋ ਪਹਿਲਾਂ ਪ੍ਰੋਪਰ ਉਹਨਾਂ ਨਾਲ ਕਿ ਜਿਹੜੀ ਟ੍ਰੀਟੀਜ਼ ਹੈਗੀਆਂ ਉਹ ਨਹੀਂ ਤਾਂ ਉਹਨਾਂ ਦੀ ਉਲੰਘਣਾ ਹੁੰਦੀ ਹੈ ਪਰ ਮੈਡਮ ਡੈਨੀਅਲ ਸਮਿਥ ਕਹਿੰਦੇ ਕਿ ਵੀ ਇਹ ਅਨਡੈਮੋਕ੍ਰੈਟਿਕ ਡਿਸੀਜ਼ਨ ਹੈ ਇਹ ਅਸੀਂ ਅਪੀਲ ਕਰਾਂਗੇ ਹੁਣ ਜੇ ਅਪੀਲ ਕਰਨਗੇ ਇਹ ਫੈਡਰਲ ਕੋਰਟ ਦੇ ਵਿੱਚ ਜੇ ਉੱਥੋਂ ਸਰਕਾਰ ਜਿੱਤ ਜਾਂਦੀ ਹੈ ਤਾਂ ਫਿਰ ਫਸਟ ਨੇਸ਼ਨ ਵਾਲੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨਗੇ ਗੱਲ ਮੁੱਕਦੀ ਇਹ ਹੈ ਕਿ ਗੱਲ ਸੁਪਰੀਮ ਕੋਰਟ ਤੱਕ ਜਾਊਗੀ ਅਤੇ ਸੁਪਰੀਮ ਕੋਰਟ ਅਕਤੂਬਰ ਤੱਕ ਜਾਂ ਤੱਕ ਰੈਫਰੈਂਡਮ ਕਰਾਉਣ ਦੀ ਡੇਟ ਕਹਿ ਰਹੇ ਨੇ ਵੀ ਉਦੋਂ ਕੋਈ ਫੈਸਲਾ ਹੁੰਦਾ ਕਿ ਨਹੀਂ ਹੁੰਦਾ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਖੈਰ ਕਾਫੀ ਚੀਜ਼ਾਂ ਜਿਹੜੀਆਂ ਕਾਰਬਨ ਪ੍ਰਾਈਸਿੰਗ ਵਗੈਰਾ ਜਿਹੜੀ ਇਹਦੇ 'ਤੇ ਡਿਸਕਸ਼ਨ ਹੋਈ ਹੈ ਇਨਵਾਇਰਮੈਂਟਲ ਜਿਹੜੇ ਹੈਗੇ ਆ ਉਹ ਥੋੜ੍ਹੇ ਜਿਹੇ ਇਸ ਚੀਜ਼ ਤੋਂ ਦੁਖੀ ਹੈ ਕਿ ਪ੍ਰਧਾਨ ਮੰਤਰੀ ਇਨਵਾਇਰਮੈਂਟ ਦੀ ਬਿਨਾਂ ਕੇਅਰ ਕੀਤੇ ਹੀ ਇਹ ਸਾਰਾ ਕੁਛ ਅਲਬਰਟਾ ਨੂੰ ਅਲਾਓ ਕਰ ਰਿਹਾ ਉਧਰੋਂ ਡੇਵਿਡ ਈਬੀ ਜਿਹੜਾ ਉਹ ਵੀ ਔਖਾ ਹੈ ਡੀ ਸੀ ਦਾ ਪ੍ਰੀਮੀਅਰ ਹੈ ਉਹ ਕਿਉਂਕਿ ਉਹਨਾਂ ਉਹਦੀਆਂ ਵੋਟਾਂ ਟੁੱਟਦੀਆਂ ਨੇ ਉਹ ਆਲਰੇਡੀ ਟ੍ਰਬਲ ਦੇ ਵਿੱਚ ਹੈ ਪੋਲੀਟੀਕਲੀ ਤਾਂ ਖੈਰ ਪਰ ਅਲਬਰਟਾ ਲਈ ਗੁੱਡ ਹੈ ਅਤੇ ਗੁੱਡ ਹੈ ਕਿ ਪ੍ਰਧਾਨ ਮੰਤਰੀ ਕੰਮ ਕਰ ਰਹੇ ਨੇ ਇਸ ਚੀਜ਼ ਦੇ ਉੱਤੇ ਇੱਕ ਇਹ ਵੀ ਗੁੱਡ ਹੋ ਜੂਗਾ ਕਿ ਅਲਬਰਟਾ ਦੇ ਵਿੱਚੋਂ ਸ਼ਾਇਦ ਆਉਣ ਵਾਲੀ ਫੈਡਰਲ ਇਲੈਕਸ਼ਨ ਦੇ ਵਿੱਚ ਜਿਹੜੀ ਦੋ ਤਿੰਨ ਸਾਲਾਂ ਤੱਕ ਹਲੇ ਹੋਣੀ ਹੈ ਉਦੋਂ ਤੱਕ ਸ਼ਾਇਦ ਫਿਰ ਵੋਟ ਵੀ ਸ਼ੇਅਰ ਵੱਧ ਜੂਗਾ ਅਤੇ ਹੋ ਸਕਦਾ ਦੋ ਚਾਰ ਪੰਜ ਸੀਟਾਂ ਅਲਬਰਟਾ 'ਚੋਂ ਵੀ ਗੌਰਮੈਂਟ ਦੇ ਵਿੱਚ ਰਿਪ੍ਰੈਜੈਂਟੇਸ਼ਨ ਲਿਬਰਲ ਨੂੰ ਮਿਲ ਜਾਵੇ ਪੰਜ ਸੱਤ ਮਿੰਟ ਬਾਕੀ ਹੈ ਹੁਣ ਗੱਲ ਕਰਦੇ ਹਾਂ ਪ੍ਰਧਾਨ ਸਾਊਥ ਆਫ ਦਾ ਬਾਰਡਰ ਡੋਨਲਡ ਟਰੰਪ ਸਾਹਿਬ ਚਾਈਨਾ ਜਾ ਕੇ ਆਏ ਆ ਅਤੇ ਜਦੋਂ ਗਏ ਆ ਜਾਣ ਲੱਗੇ ਕਾਫੀ ਲੌਂਗ ਲਾਣਾ ਨਾਲ ਲੈ ਕੇ ਗਏ ਆ ਆਲਮੋਸਟ 17 ਜਿਹੜੇ ਹੈਗੇ ਸੀ ਮੋਸਟ ਪਾਵਰਫੁੱਲ ਜਿਹੜੇ ਬਿਲੀਨਰਸ ਨਾਲ ਲੈ ਕੇ ਗਏ ਸੀ ਜਿਨ੍ਹਾਂ ਵਿੱਚੋਂ ਟਿਮ ਕੁੱਕ ਐਪਲ ਦਾ ਇਲੋਨ ਮਸਕ ਟੈਸਲਾ ਦਾ ਜੈਨਸਨ ਹੁਆਂਗ ਨਵੇਦੀਆ ਅਤੇ ਲੈਰੀ ਫਿੰਕ ਬਲੈਕ ਰੌਕ ਅਤੇ ਬਾਕੀ CEO ਗੋਲਡਨ ਸੈਕਸ ਟ੍ਰਿਟੀ ਗਰੁੱਪ ਅਤੇ ਬੋਇੰਗ ਵੀਜ਼ਾ ਮਾਸਟਰ ਕਾਰਡ ਆਲ ਆਫ ਦੈਮ ਜਿਹੜੇ ਇਕੱਠੇ ਟਰੈਵਲ ਕਰਕੇ ਗਏ ਸੀ ਚਾਈਨਾ ਆਸਾਂ ਕਾਫੀ ਸੀਗੀਆਂ ਕਿ ਮੈਂ ਉੱਥੋਂ ਕੁਛ ਲੈ ਕੇ ਆਊਂਗਾ ਨਾਲ ਨਾਲ ਇਰਾਨ ਦੀ ਗੱਲਬਾਤ ਕਰੂੰਗਾ ਪਰ ਅਗਰਿਆਂ ਨੇ ਬਾਬਾ ਜੀ ਦਾ ਠੁੱਲੂ ਦਿਖਾ ਕੇ ਮੋੜਤਾ ਉਹ ਕਹਿੰਦੇ ਤੂੰ ਚੱਲ ਇੱਥੋਂ ਉਹ ਗੱਲਾਂ ਗਈਆਂ ਹੁਣ ਜਿਹੜੀਆਂ ਪਹਿਲਾਂ ਤੁਸੀਂ ਕਰਦੇ ਹੁੰਦੇ ਸੀਗੇ ਅਤੇ ਕਿਸੇ ਟਾਈਮ 'ਤੇ ਅਮੈਰੀਕਾ ਚਾਈਨਾ ਨੂੰ ਦੁਸ਼ਮਣ ਕਹਿੰਦਾ ਹੁੰਦਾ ਸੀਗਾ ਅਤੇ ਕਿਉਂਕਿ ਪ੍ਰੈਜੀਡੈਂਟ ਮੋਸਟ ਪਾਵਰਫੁੱਲ ਜਿਹੜਾ ਹੁੰਦਾ ਸੀ ਨੇਸ਼ਨ ਦਾ ਅਤੇ ਐਤਕੀ ਖੁਦ ਚੱਲ ਕੇ ਟਰੈਵਲ ਕਰਕੇ ਚਾਈਨਾ ਗਿਆ ਇਹਨਾਂ ਲੌਂਗ ਲਾਣਾ ਲੈ ਕੇ ਨਾਲ ਅਤੇ ਉੱਥੋਂ ਮਿਲਿਆ ਕੁਛ ਨਹੀਂ ਖਾਲੀ ਵਾਪਸ ਮੋੜਤਾ ਅਗਲਿਆਂ ਨੇ 2017 ਦੇ ਵਿੱਚ ਵੀ ਡੋਨਲਡ ਟਰੰਪ ਨੇ ਵਿਜ਼ਿਟ ਕੀਤਾ ਸੀਗਾ ਚਾਈਨਾ ਉਦੋਂ ਪਰ ਹਾਲਾਤ ਕੁਛ ਵੱਖਰੇ ਸੀਗੇ ਉਦੋਂ ਚਾਈਨਾ ਵਾਲੇ ਨਰਵਸ ਸੀਗੇ ਡਰੇ ਹੋਏ ਸੀਗੇ ਕਿਤੇ ਵੀ ਜੇ ਥੋੜ੍ਹਾ ਬਹੁਤਾ ਵੀ ਟੈਰਿਫ ਇਹਨੇ ਲਾ ਤਾ ਤਾਂ ਸਾਡੀ ਮਾਰਕੀਟ ਦਾ ਨੁਕਸਾਨ ਬਹੁਤ ਹੋ ਸਕਦਾ ਅਤੇ ਉਦੋਂ ਚਾਈਨਾ ਨੂੰ ਜ਼ਰੂਰਤ ਸੀ ਯੂ ਐੱਸ ਦੀ ਪਰ 2026 ਦੇ ਵਿੱਚ ਹੁਣ ਜਦੋਂ ਗਏ ਆ ਹੁਣ ਕਹਾਣੀ ਉਲਟੀ ਸੀ ਕਿਉਂਕਿ ਉਹਨਾਂ ਨੇ ਹੋਰ ਆਪਣੀ ਮਾਰਕੀਟ ਬਹੁਤ ਲੱਭ ਲਈ ਇਸ ਕਰਕੇ ਹੁਣ ਉਹਨਾਂ ਨੂੰ ਯੂ ਐੱਸ ਦੀ ਜ਼ਰੂਰਤ ਨਹੀਂ ਯੂ ਐੱਸ ਨੂੰ ਉਹਨਾਂ ਦੀ ਜ਼ਰੂਰਤ ਹੈ ਕਿਉਂਕਿ ਉਹਨਾਂ ਨੇ ਆਪਣੀ ਨਵੀਂ ਮਾਰਕੀਟ ਬਹੁਤ ਲੱਭ ਲਈ ਹੈ ਅਤੇ ਇਸ ਕਰਕੇ ਉਹਨਾਂ ਨੇ ਹਾਲਾਂਕਿ ਪ੍ਰਧਾਨ ਬੜਾ ਬੈਠ ਬੜਾ ਯੂਨੋ ਸਾਊ ਪੁੱਤ ਜਾਂ ਬਣ ਕੇ ਜਦੋਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਆਹਮੋ ਸਾਹਮਣੇ ਬੈਠ ਕੇ ਕਿਉਂਕਿ ਉੱਧਰ ਤਾਂ ਟ੍ਰਾਂਸਲੇਸ਼ਨ ਹੁੰਦੀ ਸੀ ਸ਼ੀ ਜਿੰਗਪੈਂਗ ਨੂੰ ਤਾਂ ਵੀ ਆਰ ਗੁੱਡ ਫਰੈਂਡ ਅਸੀਂ ਬਹੁਤ ਲੰਮੇ ਟਾਈਮ ਤੋਂ ਸਾਡੇ ਰਿਲੇਸ਼ਨਸ਼ਿਪ ਆ ਆਪਾਂ ਗੁੱਡ ਫਰੈਂਡ ਹੈ ਆਪਣੇ ਇਹ ਹੈ ਅਤੇ ਆਪਣੇ ਵੋ ਹੈ ਪਰ ਉਹਨੇ ਮੂਹਰਿਓਂ ਜਿਹੜਾ ਜਵਾਬ ਦਿੱਤਾ ਉਹ ਕੋਈ ਬਾਹਲਾ ਵਧੀਆ ਨਹੀਂ ਸੀ ਪਰ ਬੈਠਾ ਸੁਣੀ ਗਿਆ ਅਤੇ ਕਿਉਂਕਿ ਅਗਲੇ ਨੂੰ ਪਤਾ ਹੁਣ ਵੀ ਹੁਣ ਸਾਡੀ ਜਾੜ ਥੱਲੇ ਆਏ ਹੋਏ ਨੇ ਇਹ ਇਰਾਨ ਦੀ ਗੱਲ ਕਰਨ ਗਏ ਸੀਗੇ ਅਗਲਿਆਂ ਨੇ ਮੂਹਰੋਂ ਤਾਇਵਾਨ ਦੀ ਕਰਤੀ ਉਹ ਕਹਿੰਦੇ ਤੁਸੀਂ ਬਹੁਤ ਮਾਲ ਉਹਨਾਂ ਨੂੰ ਦੇ ਰਹੇ ਹੋ ਉਹ ਬੰਦ ਕਰ ਦਿਓ ਹੁਣ ਉਹ ਬੰਦ ਇਹ ਨਹੀਂ ਕਰ ਸਕਦੇ ਇਸ ਕਰਕੇ ਬਹੁਤਾ ਕੁਛ ਮਿਲਿਆ ਨਹੀਂ ਅਤੇ ਕਿਉਂਕਿ ਸ਼ੀ ਜਿੰਗਪੈਂਗ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਕੋਈ

ਐਵੇਂ ਨਹੀਂ ਬੈਠਾ ਉੱਥੇ ਉਹ ਬੰਦਾ ਬਹੁਤ ਘਾਲਣਾ ਘਾਲ ਕੇ ਇੱਥੋਂ ਤੱਕ ਪਹੁੰਚਿਆ ਮਾਓ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਹਾਲਾਂਕਿ ਇਹ ਕੋਈ ਤਕੜੇ ਲੀਡਰਾਂ ਵਿੱਚ ਹੈ ਨਹੀਂ ਸੀ ਸ਼ੀ ਜਿੰਗਪਿੰਗ ਉਹ ਹੀ ਇਜ਼ ਨਾਟ ਸਪੋਜ਼ ਟੂ ਬੀ ਚਾਈਨਾਜ਼ ਲੀਡਰ ਬਟ ਇੱਥੋਂ ਤੱਕ ਇਹਦਾ ਇਹਦੇ ਫਾਦਰ ਨੂੰ ਵੀ ਜਿਹੜਾ ਉਹ ਹੀ ਵਾਜ਼ ਰੈਵੋਲੂਸ਼ਨਰੀ ਹੀਰੋ ਸੀਗਾ ਇਹਦੇ ਫਾਦਰ ਉਸ ਦਾ ਇਹ ਪੁੱਤਰ ਹੈ ਪਰ ਇਹ ਕੰਪਰੋਮਾਈਜ਼ਡ ਲੀਡਰ ਦੱਸਿਆ ਜਾਂਦਾ ਹੈ ਚਾਈਨਾ ਦਾ ਜਿਹੜਾ ਇਹਦੇ ਫਾਦਰ ਹਾਲਾਂਕਿ ਉਹ ਰੈਵੋਲੂਸ਼ਨਰੀ ਹੀਰੋ ਸੀਗੇ ਪਰ ਹੀ ਫੈਲ ਫਰੋਮ ਗ੍ਰੇਸ ਬਟ ਇਨ ਦੋ ਬਟ 2012 ਦੇ ਵਿੱਚ ਇਹਨੇ ਅਖੀਰ ਵਾਪਸ ਕਮਿਊਨਿਸਟ ਪਾਰਟੀ ਦਾ ਕੰਟਰੋਲ ਲੈ ਲਿਆ ਸੀ ਅਤੇ 5 ਸਾਲਾਂ ਦੇ ਵਿੱਚ ਫਿਰ ਇਹਨੇ ਜਿਹੜਾ ਸਿਸਟਮ ਸੀ ਸਾਰਾ ਉਹ ਡਿਸਮੈਂਟਲ ਕਰਤਾ ਸੀ ਐਵਰੀਥਿੰਗ ਇਨ ਦਾ ਪਾਵਰ ਜਿਹੜੇ ਲੋਕ ਪਾਵਰਫੁਲ ਬੈਠੇ ਸੀ ਤਾਂ ਇਹ ਇਹਦੀ ਇਹਦੀ ਆਪਣੀ ਹਿਸਟਰੀ ਇਹ ਹੈ ਕਿ ਇਹ 15 ਸਾਲ ਦਾ ਸੀ ਜਦੋਂ ਉਹਨੂੰ ਕੰਟਰੀ ਸਾਈਡ 'ਤੇ ਭੇਜਤਾ ਸੀਗਾ ਅਤੇ ਕੇਵ ਦੇ ਵਿੱਚ ਰਿਹਾ ਉਦੋਂ ਬਾਅਦ ਇਹ ਕਾਫੀ ਲੰਬਾ ਟਾਈਮ ਜੁਆਇਨ ਕਰਦਾ ਰਿਹਾ ਕੋਸ਼ਿਸ਼ ਕਮਿਊਨਿਸਟ ਪਾਰਟੀ ਨੂੰ ਜੁਆਇਨ ਕਰਨ ਦੀ ਇਹਨੂੰ 10 ਵਾਰੀ ਨਾ ਕਰਤਾ ਸੀ ਪਾਰਟੀ ਨੇ ਪਰ ਫਾਈਨਲੀ ਫਿਰ ਇਹਨੂੰ ਦੇਖਿਆ ਚਲੋ ਬੰਦਾ ਠੀਕ ਲੱਗਦਾ ਬਾਰ ਬਾਰ ਟਰਾਈ ਕਰਦਾ ਇਹਨੂੰ ਜੁਆਇਨ ਕਰਵਾ ਲਓ ਫਿਰ ਉਹਨੂੰ ਐਕਸੈਪਟ ਕਰ ਲਿਆ ਸੀ ਫਿਰ ਇਹ ਹੌਲੀ ਹੌਲੀ ਸਿਆਣਪ ਦੇ ਨਾਲ ਚੜਿਆ ਉੱਪਰ ਨੂੰ ਗਵਰਨਰ ਅਤੇ ਫਿਰ ਪਾਰਟੀ ਸੈਕਟਰੀ ਅਤੇ ਦੈਨ ਇਹਨੇ ਕੋਈ ਪਰ ਇਹਨੇ ਕੋਈ ਉਹ ਪੁਜੀਸ਼ਨਾਂ ਦੇ ਉੱਤੇ ਕੋਈ ਵੇਵ ਨਹੀਂ ਬਣਾਈ ਸੀ ਕਿਸੇ ਨੂੰ ਕੋਈ ਨਾ ਹੀ ਥਰੈਟ ਕੀਤਾ ਅਤੇ ਓਲਡ ਗਾਰਡ ਨੂੰ ਜਿਹੜੇ ਪੁਰਾਣੇ ਪਾਪੀ ਬੈਠੇ ਸੀ ਉੱਥੇ ਵਿੱਚ ਹੌਲੀ ਹੌਲੀ ਅੱਗੇ ਵੱਧਦਾ ਗਿਆ ਤਾਂ ਫਿਰ ਲੱਗਿਆ ਪਾਰਟੀ ਨੂੰ ਕਿ ਬੰਦਾ ਠੀਕ ਲੱਗਦਾ ਸਾਊ ਹੈ ਅਤੇ ਫਿਰ ਇਹਨੂੰ ਕਮਾਂਡ ਉਹਨਾਂ ਨੇ ਦੇ ਤੀ ਪਰ ਫਿਰ ਬਣਦੇ ਸਾਰੇ ਨੇ ਜਦੋਂ 2012 ਦੇ ਵਿੱਚ ਜਨਰਲ ਸੈਕਟਰੀ ਬਣ ਗਿਆ ਅਤੇ 18 ਮਹੀਨੇ ਦੇ ਵਿੱਚ ਹੀ ਇਹਨੇ ਜਿੰਨੇ ਐਂਟੀ ਕਰਪਸ਼ਨ ਲਾਂਚ ਕੀਤੀ ਇਹਨੇ ਉਦੋਂ ਬਹੁਤ ਸਾਰੇ ਆਲਮੋਸਟ 1 ਮਿਲੀਅਨ ਦੇ ਕਰੀਬ ਜਿਹੜੇ ਓਫਿਸ਼ੀਅਲ ਸੀ ਇਨਵੈਸਟੀਗੇਟ ਕੀਤੇ ਤੋਂ ਕੀਤੇ ਉਹ ਸੀ ਜਿਹੜੇ ਸਾਰੇ ਇਹਦੇ ਵਿਰੋਧੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਇਹਨੇ ਖੂੰਜੇ ਲਾਤਾ 2017 ਦੇ ਵਿੱਚ ਇਹਨੇ ਕੰਸੋਲੀਡੇਟ ਕਰਤੀਆਂ ਪਾਵਰਸ ਇਸ ਮਾਓ ਤੋਂ ਬਾਅਦ ਪਹਿਲੀ ਵਾਰ ਹੋਇਆ ਸੀਗਾ ਅਤੇ ਨਾਓ ਹੀ ਇਜ਼ ਮੋਸਟ ਪਾਵਰਫੁਲ ਮੈਨ ਇਨ ਚਾਈਨਾ ਅਤੇ ਇਸ ਕਰਕੇ ਉਹਦੇ ਮੂਹਰੇ ਖੰਘ ਨਹੀਂ ਸਕਦਾ ਉੱਥੇ ਕੋਈ ਹੁਣ ਅਤੇ ਚਾਈਨਾ ਖੁਦ ਕੰਟਰੀ ਐਜ਼ ਏ ਵੀ ਬੜੀ ਵਧੀਆ ਪੁਜੀਸ਼ਨ ਦੇ ਵਿੱਚ ਹੈ 5% ਦੇ ਕਰੀਬ ਗਰੋਥ ਹੋ ਰਹੀ ਹੈ ਉਹਨਾਂ ਦੀ ਜੀ ਡੀ ਪੀ ਅਤੇ ਇਸ ਕਰਕੇ ਅਤੇ ਬਾਕੀ ਇੱਕ ਯੂ ਐੱਸ ਦੀ ਮਜਬੂਰੀ ਇਹ ਵੀ ਹੈ ਕਿ ਯੂ ਐੱਸ ਨੂੰ ਬਹੁਤ ਸਾਰਾ ਜਿਹੜਾ ਮਟੀਰੀਅਲ ਹੈ ਉਹ ਚਾਈਨਾ ਤੋਂ ਚਾਹੀਦਾ ਖਾਸ ਕਰਕੇ ਜਿਹੜਾ ਰੇਅਰ ਅਰਥ ਮਿਨਰਲਸ ਨੇ ਕਿਉਂਕਿ ਜਿਹੜੇ ਵੀ ਇਹਨਾਂ ਦੇ ਫਾਈਟਰ ਜੈੱਟ ਨੇ ਜਾਂ ਏ ਆਈ ਸੁਪਰ ਕੰਪਿਊਟਰਸ ਨੇ ਜਾਂ ਇਲੈਕਟ੍ਰਿਕ ਕੰਪਿਊਟਰਸ ਜਾਂ ਇਲੈਕਟ੍ਰਿਕ ਵਹੀਕਲ ਹੈ ਸਮਾਰਟਫੋਨਸ ਨੇ ਜਾਂ ਈਵਨ ਮਿਲਰੀ ਦੇ ਲਈ ਵੀ ਇਹਨਾਂ ਨੂੰ ਸਮਾਰਟ ਜਿਹੜਾ ਰੇਅਰ ਅਰਥ ਮਿਨਰਲਸ ਦੀ ਜ਼ਰੂਰਤ ਹੈ ਅਤੇ ਰੇਅਰ ਅਰਥ ਮਿਨਰਲ ਜਿਹੜਾ ਹੈਗਾ ਉਹ 80% ਚਾਈਨਾ ਕੋਲ ਹੈ ਇਸ ਕਰਕੇ ਵੀ ਜਿਹੜਾ ਯੂ ਐੱਸ ਹੈ ਉਹ ਹੁਣ ਚੱਲਦਾ ਚਾਈਨਾ ਤੋਂ ਸੋ ਇਹ ਗੱਲਾਂ ਬਾਤਾਂ ਅੱਜ ਦੀਆਂ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਊਗਾ ਪ੍ਰੋਗਰਾਮ ਬਾਕੀ ਸੈਪਰੇਟਿਸਟ ਮੂਵਮੈਂਟ ਦੀ ਆਪਾਂ ਗੱਲ ਕਰ ਹੀ ਲਈ ਹੈ ਉਹ ਚੱਲ ਰਹੀ ਹੈ ਹਲੇ ਸੁਪਰੀਮ ਕੋਰਟ ਤੱਕ ਜਾਊਗੀ ਕਹਾਣੀ ਅਤੇ ਬਾਕੀ ਫੈਡਰਲ ਗੌਰਮੈਂਟ ਦੇ ਕੋਲ ਇਸ ਵਕਤ 12 ਏਅਰਪੋਰਟ ਨੇ ਉਹਨਾਂ ਦੇ ਕੰਟਰੋਲ ਦੇ ਵਿੱਚ ਅਤੇ ਹੁਣ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਇਹਨਾਂ 12 ਏਅਰਪੋਰਟ ਨੂੰ ਪ੍ਰਾਈਵੇਟਾਈਜ਼ ਕੀਤਾ ਜਾਵੇ ਕਿਉਂਕਿ ਗਾਹਾਂ ਇਹਨਾਂ ਨੇ ਫਰਦਰ ਏਅਰਪੋਰਟ ਅਥਾਰਟੀਜ਼ ਨੂੰ ਲੀਜ਼ ਕੀਤੇ ਹੋਏ ਹੈ ਇਹ ਕਹਿੰਦੇ ਕਿਉਂਕਿ ਜਿਹੜੀ ਲਾਸਟ ਇਕਨੋਮਿਕ ਅਪਡੇਟ ਦੇ ਵਿੱਚ ਇਹ ਸੁਜੈਸਟ ਕੀਤਾ ਗੌਰਮੈਂਟ ਨੇ ਕਿ ਲੈਜਿਸਲੇਸ਼ਨ ਇੰਟਰੋਡਿਊਸ ਕਰਨੀ ਪਊਗੀ ਟੂ ਗੈਟ ਦਾ ਗੈਦਰ ਦਾ ਨੈਸੈਸਰੀ ਇਨਫੋਰਮੇਸ਼ਨ ਫਾਰ ਦਾ ਕੰਪਰੀਹੈਂਸਿਵ ਵੈਲੂਏਸ਼ਨ ਆਫ ਏਅਰਪੋਰਟ ਰਿਫੋਰਮ ਕਿਵੇਂ ਕਰਨੇ ਨੇ ਸੋ ਜੇ ਪ੍ਰਾਈਵੇਟਾਈਜ਼ ਕਰ ਦਿੰਦੇ ਨੇ ਤਾਂ ਆਬਵੀਅਸਲੀ ਹੈ

0: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਨੇ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਹੈ ਤੇ ਇਸ ਵਕਤ ਮਿੰਟੂ ਗੁਰੂ ਸਰੀ ਹੈ ਜੀ ਮੇਰੇ ਨਾਲ ਸ਼ਾਮਲ ਨੇ ਮਲੋਟ ਤੋਂ ਪੰਜਾਬ ਤੇ ਭਾਰਤ ਦੇ ਖਬਰਸਾਰ ਲੈ ਕੇ ਮਿੰਟੂ ਵੀਰ ਪ੍ਰੋਗਰਾਮ ਲੋਕ ਸਾਥ ਭੇਜੀ ਆਏ ਨੇਗਾ ਸਵਾਗਤ ਜੀ ਮਿੰਟੂ ਵੀਰ ਧੰਨਵਾਦ ਜੀ ਨਿੱਕਾ ਸਵਾਗਤ
1: ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਤੇ ईडी बड़ी एक्टिव हुई भी है ते हुण कहिंदे गमाड़ा अधिकारी भी तलब कर ले
1: आ बिल्कुल तुसी दुरुस्त किया कि ईडी वाले ते इत्थे गिद्धा पाई बैठे आ तां मसला ए आ कि इस तों पहला जे तुसी वेखोगे एक खबर ए आउंदी आ हुण मॉर्निंग आ सोमवार दी पर एतवार दी मॉर्निंग ही ए खबर आ गई कि जिहड़े साडे सीएम डी आ मतलब कि चेयरमैन कम मैनेजिंग डायरेक्टर जिहड़े आ बसंत गर्ग पावरकॉम वाले उन्हां नूं भी तलब कर लिया गया ते इस तों इलावा एक मेरे ख्याल दे नाल ए हिस्टरी क्रिएटर ने बीबी हरशरण कौर त्रेहन जिहड़े इस अहुदे ते पहुंचे आ चीफ इंजीनियर वाले अहुदे ते उन्हां नूं भी तलब किया गया कि रिकॉर्ड समेत सोमवार तड़के मिलो आण मिलो सज्जना सोमवार तड़के रिकॉर्ड ले आओ ਤਾਂ ਉਹਦੇ ਵਿੱਚ ਵੀ ਇਹਨਾਂ ਕਿਤੇ ਇਹ ਕਿਹਾ ਗਿਆ ਕਿ ਜਿਹੜਾ ਸੰਜੀਵ ਅਰੋੜਾ ਹੈ ਇੱਕ ਤੇ ਤੁਹਾਨੂੰ ਪਤਾ ਨਾ ਅਰੋੜਾ ਬਹੁਤ ਚਰਚਿਤ ਹੋਇਆ ਬਿਜਲੀ ਮੰਤਰੀ ਰਹਿੰਦੇ ਆ ਦੱਸਦੇ ਆ ਕਿ ਇਹਨੂੰ ਕੋਈ ਬੈਂਕ ਗਰੰਟੀ ਜਿਹੜੀ ਹੈ ਨਾ ਉਹ ਕਾਇਦੇ ਤੋਂ ਉਲਟ ਵਾਪਸ ਕਰ ਦਿੱਤੀ ਗਈ ਇਹ ਦੋਵੇਂ ਵੀ ਤਲਬ ਹੋ ਗਏ ਅੱਛਾ ਉਹਦੇ ਬਾਅਦ ਕੀ ਹੋਇਆ ਕਿ ਹੁਣ ਅੱਜ ਖਬਰ ਆਈ ਆ ਕਿ ਈਡੀ ਵੱਲੋਂ ਗਮਾਡਾ ਦਾ ਜਿਹੜਾ ਮੁੱਖ ਪ੍ਰਸ਼ਾਸਕ ਹੈ ਉਸਨੂੰ ਵੀ ਤਲਬ ਕਰ ਲਿਆ ਗਿਆ ਹੈ ਸੰਘੀ ਏਜੰਸੀ ਨੇ ਇਹ ਉਹਦਾ ਵੱਲ ਕਦਮ ਵਧਾ ਦਿੱਤੇ ਤਿੰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦਾ ਕੋਈ ਮਾਮਲਾ ਹੈ ਤਾਂ ਤੁਸੀਂ ਗੌਰ ਨਾਲ ਵੇਖੋਗੇ ਤਾਂ ਅਸਲ ਦੇ ਵਿੱਚ ਕਹਾਣੀ ਅੱਗੇ ਵੱਧ ਰਹੀ ਹੈ ਕਿ ਪੋਲੀਟੀਸ਼ੀਅਨ ਉਹਨਾਂ ਨੇ ਟੰਗ ਦਿੱਤੇ ਕੰਬਾ ਦਿੱਤੇ ਤਾਂ ਕੰਬਾ ਲੱਗ ਗਏ ਕਈ ਪੋਲੀਟੀਸ਼ੀਅਨ ਤੁਸੀਂ ਨੋਟ ਕੀਤਾ ਹੋਏਗਾ ਮੈਂ ਨਾਂ ਤੇ ਕੀ ਲੈਣਾ ਕਿ ਬੜੀਆਂ ਰੀਲਾਂ ਪਾਉਂਦੇ ਬੜਾ ਮਤਲਬ ਕਿ ਖੜਕਾ ਦਲਕਾ ਚੰਗਾ ਮਤਲਬ ਤੱਤਾ ਜਿਹਾ ਗੀਤ ਲਾ ਕੇ ਨਾ ਚੱਕਵਾਂ ਜਿਹਾ ਗੀਤ ਲਾ ਕੇ ਰੀਲ ਪਾਉਣੀ ਪਰਾਂ ਹੋ ਜਾ ਯਾਟ ਆਉਂਦੇ ਆ ਤੇ ਫਲਾਂ ਟਮਕਾ ਅੱਜ ਕੱਲ ਉਹਨਾਂ ਨੇ ਰੀਲਾਂ ਬੰਦ ਕਰ ਦਿੱਤੀਆਂ ਉਹ ਕਹਿੰਦੇ ਕੈਮਰੇ ਪੇਟੀ ਚ ਰੱਖ ਦਿਓ ਸੰਦੂਕ ਚ ਸਾਂਭ ਦਿਓ ਨਾ ਕਿਤੇ ਈਡੀ ਦੀ ਨਜ਼ਰ ਦੇ ਵਿੱਚ ਨਾ ਜਾਈਏ ਕਿਤੇ ਬਈ CBI ਵਾਲੇ ਨਾ ਚੱਕ ਲੈਣ ਤਾਂ ਕਹਿਣ ਦਾ ਮਤਲਬ ਇਹ ਆ ਕਿ ਬਸੰਤ ਗਰਗ ਜਿਹੜੇ CMD ਆ ਉਹਨਾਂ ਬਾਰੇ ਤਾਂ ਕਿਹਾ ਗਿਆ ਕਿ ਉਹ ਹੁਣ 20 ਤਰੀਕ ਨੂੰ ਪੇਸ਼ ਹੋਣਗੇ ਪਰ ਈਡੀ ਵੱਲੋਂ ਗਮਾਡਾ ਦਾ ਮੁੱਖ ਪ੍ਰਸ਼ਾਸਕ ਜਿਹੜਾ ਤਲਬ ਕੀਤਾ ਗਿਆ ਉਹਨੂੰ ਪੇਸ਼ ਹੋਣਾ ਪਊਗਾ ਹੁਣ ਦੇਖੋ ਗੱਲ ਇਹ ਆ

0: ਕਿ ਇਹ ਬਿਲਡਰਾਂ ਦੇ ਟਿਕਾਣੇ ਤੇ ਛਾਪੇਮਾਰੀ ਹੋਈ ਸੀ, ਤੁਹਾਨੂੰ ਯਾਦ ਹੋਣਾ ਜਿੱਥੋਂ ਨੋਟ ਡਿੱਗੇ ਸਨ, ਐ ਮੀਂਹ ਵਰਿਆ ਸੀਗਾ, ਰਾਤੀ ਇਸ਼ਕੇ ਦੀ ਹੋਈ ਬਰਸਾਤ ਤੇ ਸਾਰੀ ਰਾਤ ਭਿੱਜਦੇ ਰਹੇ। ਜਿਹੜਾ ਅਮਨ ਅਰੋੜਾ ਦਾ ਨਾਮ ਆ ਉਹ ਵੀ ਤਾਂ ਇੱਕ ਬਿਲਡਰ ਸੀਗਾ ਨਾ ਜਿਹਦੇ ਚੱਲਦੇ ਆ ਗਿਆ। ਅੱਛਾ ਇੰਟਰਸਟਿੰਗ ਗੱਲ ਵੇਖੋ ਕਿ ਦੋਵੇਂ ਅਰੋੜੇ ਨਿਬੜ ਗਏ, ਜਿਹੜੇ ਦੋਵੇਂ ਅਰੋੜੇ ਜਿਹੜੇ ਸੀਗੇ ਮਾਨ ਸਾਹਿਬ ਵਾਸਤੇ ਖਤਰਾ ਸੀਗੇ। ਔਰ ਇਸ ਤੋਂ ਵੀ ਕਮਾਲ ਦੀ ਗੱਲ ਹੈ ਕਿ ਗੌਰਵ ਯਾਦਵ ਵਾਸਤੇ ਜਿਹੜਾ ਸਭ ਤੋਂ ਵੱਡਾ ਖਤਰਾ ਸੀ ਸ਼ਰਦ ਸਤਿਅਮ ਚੌਹਾਨ, ਵਿਜੀਲੈਂਸ ਦਾ ਚੀਫ, ਜਿਹਦਾ ਯੂਪੀਐਸਸੀ ਪੈਨਲ ਦੇ ਵਿੱਚ ਸੀਨੀਓਰਟੀ ਦੇ ਹਿਸਾਬ ਨਾਲ ਦਾਅ ਲੱਗ ਜਾਣਾ ਸੀਗਾ, ਉਹ ਵੀ ਨਿਬੜ ਗਿਆ। ਯਾਨੀ ਕੁਦਰਤ ਵੇਖੋ ਕਿੰਨੀ ਬਲਵਾਨ ਇਹਨਾਂ ਲਈ ਹੋ ਕੇ ਲੜ ਰਹੀ ਆ ਕਿ ਇਹਨਾਂ ਦੇ ਰਾਹ ਦੇ ਕੰਡੇ ਜਿਹੜੇ ਆ ਉਹ ਆਪਣੇ ਆਪ ਹੀ ਚੁਗੇ ਜਾ ਰਹੇ ਆ। ਤਾਂ ਦੇਖੋ ਇਹ ਅਸਲ ਦੇ ਵਿੱਚ ਕੀ ਆ ਕਿ ਮਾਜਰੀ ਬਲਾਕ ਜਾਂ ਖਰੜ ਬਲਾਕ ਇਹਨਾਂ ਦੇ ਵਿੱਚ ਨਾ ਬਹੁਤ ਵੱਡੇ ਪੱਧਰ ਤੇ ਸੀਐਲਯੂ ਦਾ ਮਾਮਲਾ ਹੈ ਨਾ, ਜਿਹੜਾ ਉਹ ਜਿਵੇਂ ਆਪਾਂ ਵੇਖਿਆ ਸੀਗਾ ਕਿ ਉਹ ਜਿਹੜਾ ਬਿਲਡਰ ਤੇ ਛਾਪੇਮਾਰੀ ਹੋਈ ਸੀ, ਦਲਾਲ ਤੇ ਛਾਪੇਮਾਰੀ ਹੋਈ ਸੀ, ਐਕਚੁਅਲ ਚ ਕੀ ਆ ਉਹ ਕਹਾਣੀ ਜਾਂਦੀ ਸੀਗੀ ਗਾ ਰਾਜਵੀਰ ਘੁੰਮਣ ਤੱਕ, ਘੁੰਮ ਘੁਮਾ ਕੇ ਰਾਜਵੀਰ ਘੁੰਮਣ ਤੱਕ ਜਦੋਂ ਜਾਂਦੀ ਸੀਗੀ ਤਾਂ ਉਹ ਮੁੱਖ ਮੰਤਰੀ ਦੇ ਦਫ਼ਤਰ ਤੇ ਜਾਂਦੀ ਸੀਗੀ, ਮੁੱਖ ਮੰਤਰੀ ਗਿਆ ਨਿਤਿਨ ਗਡਕਰੀ ਕੋਲ, ਪਤਾ ਨੀ ਕੀ ਉਹ ਗਿੱਦੜ ਸਿੰਘ ਹੀ ਆ ਇਹਨਾਂ ਦੇ ਕੋਲ, ਕਿ ਬਾਅਦ ਦੇ ਵਿੱਚ ਉਹ ਕਹਾਣੀ ਜਿਹੜੀ ਅਮਨ ਅਰੋੜਾ ਦੇ ਉਲਟ ਘੁੰਮ ਗਈ। ਤਾਂ ਹੁਣ ਉਹ ਸੀਐਲਯੂ ਜਿਹੜੀ ਹੈ ਨਾ ਇਹ ਨਾ ਮੈਂ 2 ਸਾਲ ਪਹਿਲਾਂ ਸਰ ਗੱਲ ਕਹੀ ਸੀਗੀ, ਮੈਂ ਆਪਣੇ ਪੰਜਾਬੀਆਂ ਨੂੰ ਅਵੇਅਰ ਕਰਦਾ ਰਹਿੰਦਾ ਇਹਨਾਂ ਨੇ ਉੱਥੇ ਕੀ ਕਾਂਡ ਕੀਤਾ ਸੀ, ਮੈਂ ਤੁਹਾਨੂੰ ਹੁਣ ਦੱਸ ਵੀ ਦਿੰਦਾ। ਇਹਨਾਂ ਨੇ ਗਮਾਡਾ ਦੇ ਵਿੱਚ ਜਾਂ ਇੱਧਰ ਉੱਧਰ ਬੰਦੇ ਤਾਂ ਆਪਦੇ ਦਿੱਲੀ ਵਾਲੇ ਫਿੱਟ ਕੀਤੇ, ਤੁਸੀਂ ਖਬਰਾਂ ਸੁਣੀਆਂ ਹੋਣੀਆਂ। ਐਕਚੁਅਲ ਚ ਕੀ ਆ ਕਿ ਜਦੋਂ ਦਿੱਲੀ ਵਾਲੇ ਆਏ ਉਹਨਾਂ ਨੇ ਜਦੋਂ ਇੱਧਰ ਨਿਊ ਚੰਡੀਗੜ੍ਹ ਵਾਲੀ ਸਾਈਡ ਦੇਖਿਆ ਕਿ ਯਾਰ ਇਹ ਜ਼ਮੀਨ ਨੀ ਇਹ ਤਾਂ ਗੋਲਡ ਹੈ, ਇਹ ਪਾਗਲ ਹੋ ਗਿਆ, ਇਹ ਬਿਲਕੁਲ ਬੌਂਦਲ ਗਿਆ, ਜਿਵੇਂ ਆਪਾਂ ਕਹਿੰਦੇ ਨੀ ਵੀ ਬੰਦਾ ਹਿੱਲ ਜਾਂਦਾ ਵੀ ਯਾਰ ਆਹ ਕੁਛ ਵੀ ਆ ਵੀ ਤੁਸੀਂ ਮਰਲਿਆਂ ਦੇ ਹਿਸਾਬ ਨਾਲ ਖਰੀਦੋ ਲੱਖਾਂ ਚ, ਉਸ ਤੋਂ ਬਾਅਦ ਤੁਸੀਂ ਸੀਐਲਯੂ ਕਰਾਓ, ਕਮਰਸ਼ੀਅਲ ਕਰੋ, ਸੀਐਲਯੂ ਹੁੰਦੀ ਹੈ ਨਾ ਚੇਂਜ ਆਫ ਲੈਂਡ ਯੂਜ਼ਿੰਗ, ਤੇ ਤੁਸੀਂ ਮੰਨ ਲਓ ਖੇਤੀ ਵਾਲੀ ਜ਼ਮੀਨ ਮੇਰਾ ਖੇਤ ਖਰੀਦ ਲਿਆ ਤੁਸੀਂ ਤੇ ਤੁਸੀਂ ਆ ਕੇ ਇੱਥੇ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹੋ, ਤੁਸੀਂ ਆ ਕੇ ਕੋਈ ਸੋਸਾਇਟੀ ਕੱਟਤੀ, ਤੁਸੀਂ ਆ ਕੇ ਫਲੈਟ ਬਣਾਤੇ, ਤਾਂ ਕਮਰਸ਼ੀਅਲ ਹੋ ਗਏ। ਤਾਂ ਇਹਨਾਂ ਨੇ ਜਦੋਂ ਵੇਖਿਆ ਕਿ ਯਾਰ ਇਹ ਤਾਂ ਗੇਮ ਹੀ ਬਹੁਤ ਵੱਡੀ ਸਰ ਟੁੱਟ ਕੇ ਪੈ ਗਿਆ। ਮੈਨੂੰ ਖੁਦ ਇੱਕ ਵਾਰੀ ਇੱਕ ਮੇਰਾ ਸੱਜਣ ਮਿਲਿਆ ਜਿਹੜਾ ਸਾਡੇ ਸ਼ਹਿਰ ਤੋਂ ਹੀ ਸੀਗਾ, ਕਿਸੇ ਡਿਪਾਰਟਮੈਂਟ ਸੀ, ਉਹ ਕਹਿੰਦਾ ਮੈਂ ਖੁਦ ਪਤਾ ਨੀ ਕਿੰਨੇ ਕਰੋੜ ਦੱਸਦਾ, ਕਹਿੰਦੇ ਉਹ ਸੀਆਰ ਦੱਸਦੇ ਆ ਕਿੰਨੇ ਸੀਆਰ ਲਿਆ ਕੇ ਫਲਾਣੇ ਬੰਦੇ ਦੀ ਪ੍ਰੋਪਰਟੀ ਇੱਥੇ ਉਹਨੇ ਲਈ ਸੀਗੀ, ਉਹ ਬੰਦੇ ਨੂੰ ਜਾ ਕੇ ਕੈਸ਼ ਦਿੱਤਾ, ਦਿੱਲੀ ਵਾਲਾ ਸੀਗਾ। ਤਾਂ ਇਹ ਦਿੱਲੀ ਵਾਲੇ ਹਿੱਲ ਗਏ, ਟੁੱਟ ਕੇ ਪੈ ਗਏ। ਇਹਨਾਂ ਨੇ ਕੀ ਕੀਤਾ ਕਿ ਸੀਐਲਯੂ ਇੱਕ ਵਾਰੀ ਰੋਕ ਦਿੱਤੀ, ਸੀਐਲਯੂ ਜਿਸ ਵੇਲੇ ਰੋਕ ਦਿੱਤੀ ਤਾਂ ਉਹ ਜਿਹੜੇ ਤੁਹਾਡੇ ਵਰਗੇ ਮੰਨ ਲਓ ਮੇਰੇ ਵਰਗੇ ਜਿਹੜੇ ਵੀ ਖਰੀਦਦਾਰ ਸੀਗੇ ਉਹਨਾਂ ਨੇ ਜਿਹੜੀ ਜ਼ਮੀਨ ਖਰੀਦੀ ਹੋਈ ਸੀਗੀ ਉਹ ਖੇਤੀਯੋਗ ਜ਼ਮੀਨ ਸੀ, ਜਿਹੜੀ ਗਾਂਹ ਇਹਨਾਂ ਨੇ ਮਤਲਬ ਕਿ ਕਮਰਸ਼ੀਅਲ ਕਰਨੀ ਸੀ ਉਹ ਸੀਐਲਯੂ ਨਹੀਂ ਸੀ ਮਿਲਦੀ। ਸੀਐਲਯੂ ਜਦੋਂ ਇਹਨਾਂ ਨੇ ਬਲੌਕ ਕਰ ਦਿੱਤੀ ਤਾਂ ਬੰਦਾ ਜਾਂਦਾ ਸੀ ਇਹਨਾਂ ਦੇ ਕੋਲ ਦਲਾਲਾਂ ਦੇ ਜ਼ਰੀਏ, ਤਾਂ ਇਹ ਦਲਾਲ ਸਿਸਟਮ ਐਕਟਿਵ ਹੋ ਕੇ ਜਿਹੜਾ ਹੈ ਨਾਲ ਫਿਰ ਇਹ ਜਿਹੜੇ ਗਮਾਡਾ ਦੇ ਵਿੱਚ ਇਹਨਾਂ ਦੇ ਬੰਦੇ ਬੈਠੇ ਸੀਗੇ ਉਹਨਾਂ ਤੱਕ ਇਹ ਪਹੁੰਚ ਕਰਵਾਉਂਦੇ ਸਨ ਕਿ ਲੈ ਚੱਕ। ਤਾਂ ਸੀਐਲਯੂ ਘੁਟਾਲਾ ਹੈ ਖਤਰਾ, ਇਸ ਕਰਕੇ ਹੁਣ ਇਹ ਬਹੁਤ ਵੱਡੀਆਂ ਗੱਲਾਂ ਨੇ, ਇਹ ਬਹੁਤ ਵੱਡੇ ਮਾਮਲੇ ਨੇ। ਇਹਨਾਂ ਨੂੰ ਆਪਾਂ ਕਹਿ ਤੇ ਸਕਦੇ ਚਲੋ ਕੇਂਦਰੀ ਏਜੰਸੀਆਂ ਬਈ ਉਹ ਵੀ ਜ਼ੋਰ ਜ਼ਬਰ ਕਰਦੀਆਂ ਨੇ, ਪਰ ਇੱਥੇ ਇਹਨਾਂ ਦੀਆਂ ਆਪਣੀਆਂ ਲੁੱਟਾਂ ਖਸੋਟਾਂ ਆਪਣੇ ਲਾਲਚ ਲੋਭ ਜਿਹੜੇ ਆ ਉਹ ਵੀ ਮਰਵਾ ਗਏ। ਸੋ ਇਸੇ ਕਰਕੇ ਗਮਾਡਾ ਦਾ ਮੁੱਖ ਪ੍ਰਸ਼ਾਸਕ ਜਿਹੜਾ ਉਹ ਈਡੀ ਵੱਲੋਂ ਤਲਬ ਕਰ ਲਿਆ ਗਿਆ, ਕਿਉਂਕਿ ਜਦੋਂ ਇਹਨਾਂ ਨੇ ਉਹ ਚੱਕ ਲਏ ਇੱਕ ਦੋ ਬੰਦੇ ਉਹਨਾਂ ਨੇ ਸਾਰਾ ਕੁਛ ਦੱਸਤਾ ਹੋਊਗਾ, ਠੀਕ ਹੈ ਨਾ, ਕਿ ਬਈ ਆਹ ਗੱਲ ਆ, ਬਾਤ ਆ, ਮੁੱਖ ਪਲੇਅਰ ਆ ਹੈ, ਉਹਨਾਂ ਕਹਿਣਾ ਬਈ ਆ ਜਾਓ ਹੁਣ, ਉਹਨਾਂ ਤੇ ਕਹਿਣਾ ਹੀ ਆ, ਹੋਰ ਉੱਥੇ ਕੀ ਉਹਨਾਂ ਨੇ ਡਾਂਗ ਮਾਰਨੀ ਆ ਵੀ ਆ ਜਾਓ ਹੁਣ। ਤਾਂ ਅੱਜ ਜੇ ਆਪਾਂ ਵੇਖੀਏ ਤਾਂ ਸੋਮਵਾਰ ਆ, ਸੋਮਵਾਰ ਵੀ ਹੱਲਾ ਗੁਲਾ ਜਿਵੇਂ ਨਾ ਕੰਮ ਕਰਦੇ ਰਾ ਦੱਸ ਕੀ ਚੁਬਰਾ, ਈਡੀ ਵਾਲੇ ਕਹਿੰਦੇ ਹੱਲਾ ਗੁਲਾ ਰੱਖੀਦਾ ਕਰਾ ਕੇ ਗੋਰੀਏ, ਤੇ ਬਸ ਉਹ ਹੱਲਾ ਗੁਲਾ ਹੀ ਰੱਖਦੇ ਆ।
1: ਸਾਡੇ ਸੁਣਨ ਵਾਲਿਆਂ ਨੂੰ ਦੱਸਦੇ ਹਾਂ ਕਿ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਅਗਲੇ ਸੈਚਰਡੇ ਤੇ ਸੰਡੇ 23 ਤੇ 24 ਨੂੰ ਗੁਰੂ ਰਾਮਦਾਸ ਦਰਬਾਰ ਜਿਹੜਾ 84 ਵਾਲਾ ਗੁਰੂ ਘਰ ਹੈ ਉੱਥੇ ਕੀਰਤਨ ਕਰਨ ਲਈ ਪਹੁੰਚ ਰਹੇ ਨੇ। ਤੁਸੀਂ ਉੱਥੇ ਪਹੁੰਚ ਕੇ ਲਾਹਾ ਲੈਣਾ। ਅਗਲੇ ਸੈਚਰਡੇ ਤੇ ਸੰਡੇ 23 ਤੇ 24 ਨੂੰ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਪਹੁੰਚ ਰਹੇ ਨੇ। ਅੱਛਾ ਮਿੰਟ ਵੀਰ,
0: ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ,
1: ਹਾਂਜੀ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ।

0: ਹਾਂ ਜੀ ਉਹਨਾਂ ਦੇ ਜਾਂ ਇਹ ਪਹੁੰਚ ਗਏ
1: ਤੇ ਹਰਜਿੰਦਰ ਸਿੰਘ ਛੇੜੀ ਦੇ ਨਾਲ ਬਹੁਤ ਬਈ ਕੀਰਤਨ ਉਹਨਾਂ ਦਾ ਤੇ ਆਲਾ ਸੀਗਾ
0: ਜੀ
1: ਕੀ ਬਾਤ ਜੀ ਮਾਨੀ ਕੁਛ ਕਰਤਾ
0: ਜੀ ਅੱਛਾ ਮਿੰਟੂ ਵੀਰ ਅਕਸਰ ਜੇ ਤਾਂ ਕਿਤੇ ਕਮੀ ਹੋਵੇ ਦੌਲਤ ਦੀ ਸ਼ੋਹਰਤ ਦੀ ਤਾਂ ਬੰਦਾ ਵੀ ਹੱਥ ਪੱਲੇ ਮਾਰਦਾ ਵੀ ਕਿਤੇ ਨਾ ਕਿਤੇ ਕੁਛ ਮਿਲੇ ਪਰ ਰੱਖੜਿਆਂ ਕੋਲੇ ਤਾਂ ਸਾਰਾ ਕੁਛ ਹੀ ਮਾਲ ਵੀ ਬਹੁਤ ਹੈ ਤੇ ਸ਼ੋਹਰਤ ਵੀ ਬਹੁਤ ਹੈ ਤੇ ਦੌਲਤ ਵੀ ਬਹੁਤ ਹੈ ਫਿਰ ਕਿਹੜੀ ਖਿਲਾੜੀ ਚ ਬਾਂਹ ਅੜੀ ਸੀ ਜਿਹਨੂੰ 2 ਸਾਲ ਪਹਿਲਾਂ ਕਹਿੰਦੇ ਸੀਗੇ ਤੇ ਸ਼ਰਾਬੀ ਆ ਭਗਵੰਤ ਮਾਨ ਤਾਂ ਹੁਣ ਉਹ ਤੋਂ ਹੀ ਗਲ ਚ ਪਟਾ ਪਵਾ ਕੇ ਉਹਦੇ ਮੂਹਰੇ ਹੱਥ ਬੰਨੀ ਖੜੇ ਆ
1: ਬਸ ਪਾਵਰ ਦੀ ਗੱਲ ਹੀ ਆ ਪਾਵਰ ਦੀ ਭੁੱਖ ਆ ਹੋਰ ਇਹਨਾਂ ਨੂੰ ਕਾਹਦੀ ਭੁੱਖ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਮੈਂ ਵੀ ਰਾਤ ਨਾ ਸੁਣਦਾ ਪਿਆ ਸਾ ਕਿਸੇ ਨੇ ਭੇਜੀ ਸੀ ਮੈਨੂੰ ਕਲਿੱਪ ਜਿਹਦੇ ਵਿੱਚ ਕਹਿ ਰਹੇ ਕਿ ਸਰਕਾਰ ਕੋਈ ਸਰਕਾਰ ਆ ਕੋਈ ਪਾਰਟੀ ਕੋਈ ਪਾਰਟੀ ਆ ਇਹ ਕੋਈ ਭਗਵੰਤ ਮਾਨ ਸ਼ਰਾਬੀ ਕਬਾਬੀ ਬੰਦਾ ਪਾਰਲੀਮੈਂਟ ਦੇ ਵਿੱਚ ਸ਼ਰਾਬ ਪੀ ਕੇ ਚਲਾ ਜਾਂਦਾ ਨਹੀਂ ਹੁਣ ਸ਼ਰਾਬ ਨੀ ਹੁਣ ਤੇ ਸੰਜੀਵਨੀ ਬੂਟੀ ਬਣ ਗਈ ਨਾ ਜੇ ਭਗਵੰਤ ਮਾਨ ਪੀਂਦਾ ਤੇ ਸ਼ਰਾਬ ਨੀ ਸੰਜੀਵਨੀ ਬੂਟੀ ਇਹਨਾਂ ਵਾਸਤੇ ਨਹੀਂ ਇਹ ਬੇਸ਼ਰਮ ਲੋਕ ਹੁੰਦੇ ਨੇ ਸਰ ਇਹ ਬੇਸ਼ਰਮ ਲੋਕ ਹੁੰਦੇ ਆ ਪੁਨਰ ਸੁਰਜੀਤੀ ਕਰਾਏ ਇਹਤੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨ ਗਿਆ ਸੀ ਲਾਹਨਤ ਸ਼ਬਦ ਵੀ ਛੋਟਾ ਪੈ ਜਾਂਦਾ ਇਹੋ ਜਿਹੇ ਫਰੇਬੀਆਂ ਵਾਸਤੇ ਕਿ ਤੁਸੀਂ ਅਕਾਲੀ ਤੁਸੀਂ ਬੇਸ਼ੱਕ ਬਾਦਲ ਮਾੜੇ ਆ ਮੈਂ ਮੂੰਹ ਕਹਿ ਦੇਣਾ ਚਲੋ ਮਾੜੇ ਹੋਣਗੇ ਬਈ ਤੁਸੀਂ ਉਹਨਾਂ ਦੇ ਨਾਲੋਂ ਭੱਜੇ ਜਿਹਨਾਂ ਨੇ ਤੁਹਾਨੂੰ ਸਭ ਕੁਛ ਦਿੱਤਾ ਵਜ਼ੀਰੀਆਂ ਦਿੱਤੀਆਂ ਵਧਾਇਕੀਆਂ ਦਿੱਤੀਆਂ ਤੁਸੀਂ ਉਹਨਾਂ ਦੇ ਨਾਲੋਂ ਭੱਜੇ ਕਿਉਂ ਕਹਿ ਕੇ ਭੱਜੇ ਕਿ ਅਸੀਂ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ ਜਿਹੜਾ ਅਕਾਲੀ ਹਾਂ ਅਕਾਲੀ ਦਲ 1920 ਵਾਲਾ ਕਰਕੇ ਆਓ ਨਾ ਤੁਸੀਂ ਕਹਿੰਦੇ ਹੋ ਕਿ ਸੁਖਬੀਰ ਬਾਦਲ ਪੰਥ ਦਾ ਪਕੌੜਾ ਮੈਂ ਕਹਿੰਦਾ ਤੁਸੀਂ ਪਕੌੜੇ ਹੋ ਸਭ ਤੋਂ ਵੱਡੇ ਕਿ ਤੁਸੀਂ ਪੰਥ ਦਾ ਜਿਹੜਾ ਅਸਲ ਅਕਾਲੀ ਦਲ ਆ ਉਹਨੂੰ ਰਿਵਾਈਵ ਕਰਨ ਗਏ ਸੀਗੇ ਤੇ ਤੁਸੀਂ ਤੇ ਆਪ ਹੀ ਚੇਂਜ ਹੋ ਗਏ ਸਰ ਅੱਛਾ ਜਿਹੜੀ ਗੱਲ ਆ ਇਹ ਨਾ ਏ ਬੀ ਟੀਮ ਆ ਇਹਨਾਂ ਦਾ ਕੋਈ ਤੁਸੀਂ ਕੀ ਕਹਿ ਰਹੇ ਹੋ ਕਿ ਬਈ ਦੇਖੋ ਰੱਖੜਿਆਂ ਕੋਲੇ ਆ ਵੀ ਕਿੱਧਰ ਗਏ ਇਹ ਭਾਜਪਾ ਚ ਭਾਜਪਾ ਦੇ ਨਾਲ ਤੇ ਇਹਨਾਂ ਦੀਆਂ ਨਜ਼ਦੀਕੀਆਂ ਜਗ ਜਾਰ ਨੇ ਤੇ ਤੁਸੀਂ ਵੇਖੋ ਕਿ ਉਧਰ ਚਲੇ ਜਾਂਦੇ ਤੇ ਇਧਰ ਚਲੇ ਜਾਂਦੇ ਕੀ ਫਰਕ ਆ
0: ਉਹੀ ਮੈਂ ਕਹਿਣ ਲੱਗਾ ਸੀ ਕਿ ਜਿਹੜੇ ਇਹਨਾਂ ਦੇ ਭਰਾ ਨੇ US ਵਿੱਚ ਦਰਸ਼ਨ ਸਿੰਘ ਧਾਲੀਵਾਲ ਇਹਨਾਂ ਦਾ ਬਹੁਤ ਤਕੜਾ ਕਾਰੋਬਾਰ ਹੈ ਉਹਨਾਂ ਨੂੰ ਏਅਰਪੋਰਟ ਤੋਂ ਵਾਪਸ ਮੋੜਿਆ ਸੀ
1: ਤਦ ਮੁੜ ਕੇ ਵਾੜ ਲੈ ਲਿਆ ਇਹਨਾਂ ਨੇ ਜਿਹਨਾਂ ਬੰਦਿਆਂ ਨੇ ਜ਼ਲੀਲ ਕੀਤਾ ਦਰਸ਼ਨ ਧਾਲੀਵਾਲ ਨੂੰ ਉਸੇ ਦਰਸ਼ਨ ਧਾਲੀਵਾਲ ਨੇ ਫਿਰ ਨਰਿੰਦਰ ਮੋਦੀ ਦੀ ਬਗਲਗੀਰ ਹੋ ਕੇ ਤੇ ਜੋ ਹੈਗੀ ਸੀਗੀ ਇਨਵੀਟੇਸ਼ਨ ਉਹਦੇ ਵਿੱਚ ਜਾ ਕੇ ਤੇ ਵਸੂਲ ਕੀਤਾ ਅਵਾਰਡ ਮੈਂ ਤਾਂ ਹੀ ਕਹਿ ਰਿਹਾ ਸਰ ਇਹਨਾਂ ਦਾ ਕੋਈ ਜਿਹੜੇ ਇਹ ਪੋਲੀਟੀਸ਼ੀਅਨ ਨੇ ਨਾ ਇਹਨਾਂ ਦਾ ਕੋਈ ਪੱਕਾ ਕੋਈ ਮੈਂ ਸਮਝਦਾ ਚਲੋ ਦੀਨ ਮਜ਼ਹਬ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਉਹ ਨੀ ਮੈਂ ਕਹਾਂਗਾ ਕਿ ਇਹਨਾਂ ਦਾ ਕੋਈ ਪੱਕਾ ਸਿਧਾਂਤ ਨਹੀਂ ਹੁੰਦਾ ਜਿੱਥੋਂ ਦੇਖਿਆ ਹੁਣ ਅਸਲ ਦੇ ਵਿੱਚ ਕੀ ਆ ਕਿ ਤੁਸੀਂ ਵੇਖੋ ਆਮ ਆਦਮੀ ਪਾਰਟੀ ਕੀ ਕਰ ਰਹੀ ਆ ਜਿਹੜੇ ਇਹਨਾਂ ਦੇ ਘੋੜੇ ਜਿਹੜੇ ਹੁਣ ਜਿਹੜੇ ਘੋੜੇ ਤੁਹਾਨੂੰ ਪਤਾ ਹੀ ਆ ਜਿਵੇਂ ਆਪਾਂ ਹਾਂਜੀ ਵਹਿੰਦੇ ਨੀ ਤੇ ਕਿ ਆਪਣੇ ਡੰਗਰ ਜਿਹੜੇ ਨਕਾਰਾ ਹੋ ਜਾਂਦੇ ਨੇ ਪਿੰਡਾਂ ਚ ਉਹਨਾਂ ਨੂੰ ਵਾਰਾ ਛੱਡ ਦਿੱਤਾ ਜਾਂਦਾ ਉਹ ਜੋੜੇ ਮਾਜਰਾ ਵੇਖਿਆ ਤੁਸੀਂ ਕਿਵੇਂ ਨਿਕਲਿਆ ਉੱਥੋਂ ਜਦੋਂ ਰੱਖੜਾ ਨੂੰ ਸ਼ਾਮਿਲ ਕੀਤਾ ਜਾ ਰਿਹਾ ਸੀ ਮੈਂ ਕਿਹਾ ਹੁਣ ਗਾਣਾ ਲਾ ਦਿਓ ਨਾਲ ਰੀਲ ਤੇ ਦੀਵਿਆਂ ਤੇ ਤਾਰਿਆਂ ਦੀ ਲੋਏ ਤੇਰੇ ਸ਼ਹਿਰ ਚੋਂ ਤੇ ਰੋਂਦੇ ਰੋਂਦੇ ਅਸੀਂ ਵਿਦਾ ਹੋਏ ਤੇਰੇ ਸ਼ਹਿਰ ਚੋਂ ਉਹ ਸਮਾਣੇ ਉਹਨੂੰ ਟਿਕਟ ਦੇ ਦੇਣਗੇ ਰੱਖੜਾ ਉਹਦੇ ਕੋਲ ਮਾਲ ਵਾਧੂ ਆ ਮਾਲ ਪਾਣੀ ਵਾਧੂ ਆ ਇਹ ਜੋੜੇ ਮਾਜਰਾ ਜਿਹੜਾ ਬੁੜਕਦਾ ਹੁੰਦਾ ਸੀ ਕਦੇ ਟੋਪੀ ਪਾ ਲੈਣੀ ਕਦੇ ਐ ਕਦ ਉਹਨਾਂ ਕੀ ਆ ਤੇ ਇਹਨਾਂ ਧਰਤੀ ਤੋਂ ਉੱਭਰ ਉੱਭਰ ਕੇ ਗੱਲਾਂ ਕਰਨੀਆਂ ਐ ਕਈ ਵਜ਼ੀਰੀਆਂ ਮਿਲੀਆਂ ਸਾਰੀਆਂ ਚ ਵਿਵਾਦ ਹੋਏ ਉਹ ਤਾਂ ਪੱਤਾ ਕੱਟਿਆ ਗਿਆ ਇਹਨਾਂ ਨਾਲ ਐਂ ਹੋਣੀ ਆ ਕਿ ਜਿਹੜੇ ਘੋੜੇ ਇਹਨਾਂ ਦੇ ਹੁਣ ਨਕਾਰਾ ਹੋ ਗਏ ਨੇ ਸਰ ਉਹ ਬਦਲ ਦਿੱਤੇ ਜਾਣਗੇ ਲੋਕਾਂ ਦੀਆਂ ਵੀ ਅੱਖਾਂ ਠੰਡੀਆਂ ਹੋ ਜਾਣਗੀਆਂ ਤੇ ਇਹ ਜਿਹੜਾ ਰੱਖੜਾ ਪਰਿਵਾਰ ਆ ਇਹ ਨਾ ਪੰਥ ਪ੍ਰਤੀ ਜੋ ਇਹ ਕਹਿੰਦੇ ਸਨ ਅਸੀਂ ਪੁਨਰ ਸੁਰਜੀਤੀ ਕਰਾਂਗੇ ਇਹ ਕਰਾਂਗੇ ਵਾਹ ਕਰਾਂਗੇ ਕੁਛ ਨੀ ਇਹਨਾਂ ਦੇ ਆਪਣੇ ਇੰਟਰਸਟ ਆ ਬਾਕੀ ਭਾਜਪਾ ਚ ਚਲੇ ਜਾਂਦੇ ਤਾਂ ਵਧੀਆ ਸੀ ਇੱਧਰ ਆ ਗਏ ਤਾਂ ਵਧੀਆ ਇਹ ਵੀ ਇਹਨਾਂ ਦੀ ਸਬਸਿਡਰੀ ਕੰਪਨੀ ਆ ਭਾਜਪਾ ਵਾਲਿਆਂ ਦੀ ਕੋਈ ਬਗਾਨੀ ਗੱਲ ਥੋੜੀ ਆ
0: ਸੱਚੀ ਕਿਹਾ ਕਿਸੇ ਨੇ ਕਹਿੰਦੇ ਉਂਝ ਡਿੱਗਦੀ ਤਾਂ ਚੱਕ ਲੈਂਦੇ ਨਜ਼ਰਾਂ ਤੋਂ ਡਿੱਗ ਗਈ ਕੀ ਕਰੀਏ ਹੁਣ
1: ਨਜ਼ਰਾਂ ਤੋਂ ਗਿਰ ਗਏ ਕੀ ਕਰੀਏ ਤੇ ਉੱਧਰ ਗਿਆਨ ਵੀ ਤੇ ਚਲਾ ਗਿਆ ਨਾ ਮੁੱਖ ਮੰਤਰੀ ਦਾ ਕਜ਼ਨ ਉਹ ਵੀ ਉੱਧਰ ਜਾ ਕੇ ਬਹਿ ਗਏ ਵਲੈਤ ਵਿੱਚ 94 ਤੇ ਉਹ ਵੀ ਤੇ ਭਾਜਪਾ ਚ ਹੀ ਬਹਿ ਗਿਆ
0: ਜੀ ਅੱਛਾ FIR ਦੀ ਹਾਂਜੀ FIR ਦੀ ਲਿਸਟ ਦੇ ਉੱਤੇ ਵਿਜੀਲੈਂਸ ਚੀਫ ਵੀ ਆ ਗਿਆ ਜੀ ਉਹਦਾ ਵੀ ਜ਼ਿਕਰ ਹੋਇਆ
1: ਹਾਂਜੀ ਇਹ ਤਾਂ ਫਿਰ ਤੁਹਾਨੂੰ

0: ਪਤਾ ਹੀ ਆ, ਵੱਡਾ ਮਾਮਲਾ ਬਣ ਗਿਆ। ਅੱਛਾ ਕਮਾਲ ਵੇਖੋ ਤੁਸੀਂ, ਅੱਗੇ ਮੈਂ ਗੱਲ ਕਰਕੇ ਹਟੇ ਆ, ਸ਼ਰਤ ਸਤਿਅਮ ਚੋਆ, ਇਹ ਜਿਹੜੀ ਐਫ ਆਈ ਆਰ ਕੱਟੀ ਆ, ਐਫ ਆਈ ਆਰ ਦੇ ਵਿੱਚ ਵਿਜੀਲੈਂਸ ਦਾ ਜਿਹੜਾ ਹੈਡ ਆ ਉਹ ਕਿਤੇ ਨਾ ਕਿਤੇ ਕਹਿ ਲਓ ਨਾਮਜ਼ਦ ਹੈ, ਪਰ ਬਤੌਰ ਅਕਿਊਜ਼ ਨਹੀਂ ਆ ਹਲੇ ਤੱਕ। ਕਿਉਂ? ਕਿਉਂਕਿ ਦੇਖੋ ਕਹਾਣੀ ਕੀ ਆ, ਕਹਾਣੀ ਕੀ ਆ, ਜਿਹੜੇ ਮੇਰੇ ਸ਼ਹਿਰ ਵਾਲੇ ਦੋ ਦਲਾਲ ਸੀਗੇ, ਉਹ ਦਲਾਲ ਇੱਕ ਬੰਦੇ ਦਾ ਮਾਮਲਾ ਸੈਟਲਡ ਕਰਨ ਲਈ ਨਿਕਲਦੇ ਆ ਤੇ ਉਹਨੂੰ ਦੱਸਦੇ ਆ ਕਿ ਬਾਈ ਵਿਜੀਲੈਂਸ ਚੀਫ ਸਾਡਾ ਆਪਣਾ ਜਾਣਕਾਰ ਆ, ਠੀਕ ਆ। ਉਹ ਪਹਿਲਾਂ ਮਿਲ ਕੇ ਵੀ ਆਉਂਦੇ, ਉੱਥੇ ਦਫ਼ਤਰ ਜਾ ਕੇ ਆਉਂਦੇ ਆ। ਮੈਂ ਉਸ ਕੰਪਲੇਂਟੈਂਟ ਦੇ ਨਾਲ ਗੱਲ ਵੀ ਕੀਤੀ ਆ, ਜਿਹੜਾ ਕੰਪਲੇਂਟੈਂਟ ਆ ਉਹ ਸਾਡੇ ਇੱਥੇ ਤਣਾਅ ਤੇ, ਹਾਲੇ ਵੀ ਤਣਾਅ ਤੇ ਹੈ, ਅਬੋਹਰ ਦਾ ਨਾਲ ਹੀ ਅਬੋਹਰ ਸ਼ਹਿਰ ਆ ਸਾਡੇ, ਤੁਹਾਨੂੰ ਤਾਂ ਪਤਾ ਹੀ ਆ, ਤੁਸੀਂ ਤੇ ਸਾਡੇ ਏਰੀਏ ਦੇ ਹੋ। ਤੇ ਅੱਛਾ ਗੱਲ ਇਹ ਆ ਕਿ ਉਹ ਬੰਦਾ ਕਹਿੰਦਾ ਕਿ ਮੈਨੂੰ ਉੱਥੇ ਲੈ ਕੇ ਵੀ ਗਏ ਨੇ ਤੇ ਇਹਨਾਂ ਨੇ ਜਿਹੜੀ ਉਹ ਸ਼ਿਕਾਇਤ ਆ, ਸ਼ਿਕਾਇਤ ਵੀ ਆਪ ਹੀ ਤਿਆਰ ਕੀਤੀ ਆ, ਮਤਲਬ ਕਿ ਆਪ ਹੀ ਕੰਪਲੇਂਟੈਂਟ ਬਣ ਗਿਆ ਕਿ ਇਹਦੀ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਆ ਉਹ ਅਰਜਿਤ ਕੀਤੀ ਗਈ, ਦਰਜ ਕੀਤੀ ਗਈ ਆ, ਤਾਂ ਇਹਦੀ ਜਾਂਚ ਹੋਣੀ ਚਾਹੀਦੀ ਆ, ਆਪ ਹੀ ਨਿਬੇੜਨ ਤੁਰ ਪਏ। ਅੱਛਾ ਜੀ, ਗਾਂ ਦਾ ਐਪੀਸੋਡ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਇੱਕ ਡਰਾਈਵਰ ਸੀ ਇਹਨਾਂ ਦਾ ਜਿਹੜਾ ਨਾਲ, ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਕੀ ਜਿਹੜਾ ਇੱਕ ਵਿਜੀਲੈਂਸ ਚੀਫ ਦਾ ਆਪਦਾ ਜਿਹੜਾ ਪੀਏ ਹੁੰਦਾ, ਤਾਂ ਤੁਸੀਂ ਦੇਖਿਆ ਹੋਣਾ ਲੀਡਰਾਂ ਦੇ ਪੀਏ ਹੁੰਦੇ ਆ, ਤੇ ਜਿਹੜੇ ਆਪਣੇ ਹੁੰਦੇ ਆ ਮਤਲਬ ਕਿ ਅਫਸਰਾਂ ਦੇ, ਉਹ ਰੀਡਰ ਹੋ ਜਾਂਦੇ ਆ। ਤਾਂ ਰੀਡਰ ਜਿਹੜਾ ਸੀਗਾ ਓ ਪੀ ਸਿੰਘ ਰਾਣਾ, ਉਹ ਭੱਜ ਗਿਆ ਸੀਗਾ। ਹੁਣ ਮਸਲਾ ਕੀ ਆ ਕਿ ਹੁਣ ਜਦੋਂ ਕੰਪਲੇਂਟ ਕਹੀ ਜਾਂਦਾ ਕਿ ਮੈਨੂੰ ਬਈ ਲੈ ਕੇ ਗਏ ਵਿਜੀਲੈਂਸ ਦਫ਼ਤਰ ਦੇ ਵਿੱਚ, ਮੈਨੂੰ ਇਹ ਕਿਹਾ ਗਿਆ, ਭਰੋਸਾ ਦਿੱਤਾ ਗਿਆ ਕਿ ਵਿਜੀਲੈਂਸ ਚੀਫ ਜਿਹੜਾ ਆ ਉਹਦੇ ਨਾਲ ਸਾਡੀ ਗੁੱਡ ਵੈਲ ਆ, ਤੇ ਫਿਰ ਨਾਮ ਤੇ ਆ ਗਿਆ ਆਪਣੇ ਆਪ ਹੀ। ਹੁਣ ਜਿਹੜਾ ਉਹ ਰੀਡਰ ਆ, ਫਰਾਰ ਰੀਡਰ ਆ, ਜਿਹੜਾ ਗੱਭਰੂ ਫਰਾਰ ਚੱਲਦਾ, ਚੋਬਰ ਫਰਾਰ ਹੋ ਗਿਆ, ਜਿਹੜਾ ਨਖਰੇਬਾਜ, ਤੁਹਾਨੂੰ ਪਤਾ ਉਹ ਕਹਿੰਦਾ ਮੈਂ ਤਾਂ ਮੋਬਾਈਲ ਵੀ ਜਿਹੜਾ ਲੈਣਾ ਤੇ ਮੈਨੂੰ ਤੇ ਨੀਲੇ ਰੰਗ ਦਾ ਲੈ ਕੇ ਦਿਓ। ਤੇਰਾ ਭਲਾ ਹੋ ਜੇ, ਪਤਾ ਨੀ ਕਿਹੜੇ ਪੰਡਿਤ ਨੇ ਦੱਸਿਆ ਵੀ ਨੀਲਾ ਰੰਗ ਲਏਗਾ ਸਿਤਾਰੇ ਬੁਲੰਦ ਹੋ ਜਾਣਗੇ। ਉਹਦੀ ਹੁਣ ਪਤਾ ਨੀ ਕਿੱਧਰ ਨੂੰ ਨਿਕਲ ਗਿਆ, ਨੱਸ ਗਿਆ। ਹੁਣ ਗੱਲ ਇਹ ਆ ਕਿ ਇਹਨਾਂ ਨੇ ਬਾਏ ਨੇਮ ਰੱਖ ਲਿਆ ਸ਼ਰਦ ਸਤਿਅਮ ਚੌਹਾਨ, ਬਲਕਿ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਸੀਸੀਟੀਵੀ ਫੁਟੇਜ ਵੀ ਹਾਸਲ ਕਰਨ ਦਾ ਇਹਨਾਂ ਨੇ ਕੰਮ ਜਿਹੜਾ ਪ੍ਰੋਸੈਸ ਆ ਸ਼ੁਰੂ ਕਰ ਦਿੱਤਾ ਸੀਬੀਆਈ ਨੇ, ਮਤਲਬ ਕਿ ਉਹ ਬੰਦਾ ਉੱਥੇ ਆਇਆ ਸੀਗਾ ਇੰਨੀ ਤਰੀਕ ਨੂੰ, ਉਹ ਵੀ ਐਸਟੈਬਲਿਸ਼ ਕਰ ਰਹੇ ਆ, ਉਹਨਾਂ ਦੇ ਕੋਲ ਬੜੇ ਸਬੂਤ ਆ। ਜੇ ਓ ਪੀ ਰਾਣਾ ਫੜਿਆ ਜਾਂਦਾ ਹੈ, ਜਿਹੜਾ ਕਿ ਨਹੀਂ ਫੜਿਆ ਜਾਏਗਾ ਜਿੰਨਾ ਕੁ ਮੈਨੂੰ ਲੱਗਦਾ ਹੈ, ਜੇ ਫੜਿਆ ਜਾਂਦਾ ਹੈ, ਜੇ ਉਹ ਸਿੱਧਾ ਨਾਮ ਲੈ ਲੈਂਦਾ ਹੈ ਕਿ ਮੈਂ ਤੇ ਸਾਰੀ ਗੇਮ ਜਿਹੜੀ ਆ ਉਹ ਸ਼ਰਦ ਸਤਿਅਮ ਚੌਹਾਨ ਦੇ ਕਹਿਣ ਤੇ ਸੈੱਟ ਕਰਦਾ ਸੀ ਤੇ ਬਸ ਆਪੇ ਰਗੜਿਆ ਗਿਆ। ਸੋ ਇਸ ਕਰਕੇ ਬੜੀ ਸ਼ਰਮਨਾਕ ਗੱਲ ਆ, ਤੁਸੀਂ ਵੇਖੋ। ਅੱਛਾ ਸਾਡੀ ਸਰਕਾਰ ਪਤਾ ਕੀ ਪੰਜਾਬ ਵਾਲੀ ਕਹੀ ਜਾਂਦੀ, ਉਹ ਅਸੀਂ ਜੀ ਵਿਜੀਲੈਂਸ ਦੀ ਕਾਰਵਾਈ ਨੂੰ ਚੈਲੰਜ ਕਰਾਂਗੇ। ਮੈਂ ਕਿਹਾ ਤੁਸੀਂ ਚੈਲੰਜ ਤੇ ਕਰਕੇ ਵੇਖੋ, ਅਗਲਿਆਂ ਨੇ ਤੁਹਾਡਾ ਨਾ ਨੱਕ ਭੰਨ ਦੇਣਾ ਕੋਰਟ ਦੇ ਵਿੱਚ, ਕਿਉਂਕਿ ਸਬੂਤ ਹੀ ਇੰਨੇ ਆ ਉਹਨਾਂ ਦੇ ਕੋਲ। ਮੈਂ ਖੁਦ ਉਸ ਸ਼ਿਕਾਇਤਕਰਤਾ ਦੇ ਨਾਲ ਗੱਲ ਕੀਤੀ, ਉਹਨੇ ਸਾਰਾ ਕੁਛ ਉਹਨੇ ਕਿਹਾ ਮੈਂ ਤੁਹਾਨੂੰ ਭੇਜ ਦਿੰਦਾ ਕੱਲੀ ਕੱਲੀ ਗੱਲ, ਕੱਲੀ ਕੱਲੀ ਲੋਕੇਸ਼ਨ, ਜਿੱਦਣ ਇਹ ਪੈਸੇ ਫੜਨ ਆਏ ਆ ਉਦਣ ਵੀ ਮੇਰੇ ਨਾਲ ਸੀ ਬੀ ਆਈ ਦਾ ਡੀ ਐਸ ਪੀ ਬੈਠਾ ਸੀਗਾ, ਮੇਰਾ ਰਿਸ਼ਤੇਦਾਰ ਬਣ ਕੇ, ਤੁਸੀਂ ਹਿਸਾਬ ਲਾ ਲਓ ਇੰਨੀ ਤਗੜੀ ਪਲੈਨਿੰਗ ਸੀਗੀ। ਤੋ ਗੱਲ ਇਹ ਆ, ਉਹ ਬਹੁਤ ਬੁਰੀ ਤਰ੍ਹਾਂ ਘਿਰ ਗਏ ਆ ਸ਼ਰਦ ਸਤਿਅਮ ਚੌਹਾਨ, ਕਿਸੇ ਵੇਲੇ ਵੀ ਇਹਨਾਂ ਤੋਂ ਪੁੱਛਗਿੱਛ ਹੋ ਸਕਦੀ ਆ। ਤੇ ਜੇ ਆਪਾਂ ਵੇਖੀਏ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਨੇ, ਜਿਵੇਂ ਗਮਾਡਾ ਦਾ ਮੁੱਖ ਪ੍ਰਸ਼ਾਸਕ ਤਲਬ ਆ ਐਚ ਐਸ ਭੁੱਲਰ, ਤੁਹਾਨੂੰ ਪਤਾ ਉਹ ਫੜਿਆ, ਤੇਰਾ ਭੁੱਲਰ ਮਾੜਾ ਨਹੀਂ, ਬਸ ਕੰਮ ਹੀ ਮਾੜੇ ਨੇ। ਤੇ ਉਹ ਤੋਂ ਬਾਅਦ ਇਹ ਹੋ ਗਿਆ ਮਾਮਲਾ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਬੈਟਿੰਗ ਐਪ ਦੇ ਵਿੱਚ ਲੁਧਿਆਣੇ ਇੱਕ ਰੇਡ ਪੈਂਦੀ ਆ, ਉਹਦੇ ਵਿੱਚ ਵੀ ਕੁਝ ਅਫਸਰਾਂ ਨੂੰ ਧੁੜਕੂ ਆ। ਉਹ ਸਾਰਾ ਕੁੱਲ ਮਿਲਾ ਕੇ ਜੇ ਤੁਸੀਂ ਇਹ ਤਾਮ ਝਾਮ ਜਿਹੜਾ ਖਿਲ ਰਿਹਾ ਪਿਆ ਨਾ, ਉਹਦਾ ਨਿਚੋੜ ਕੱਢੋਗੇ ਤਾਂ ਉਹ ਇਹ ਨਿਕਲਦਾ ਕਿ ਅਫਸਰ ਸ਼ਾਹੀ ਬੇਹੱਦ ਡਰੀ ਹੋਈ ਆ। ਤੇ ਡਰਿਆ ਬੰਦਾ ਤੁਹਾਨੂੰ ਪਤਾ ਬਹੁਤ ਜਲਦੀ ਮੈਨੇਜ ਹੋ ਜਾਂਦਾ। ਅਫਸਰ ਬਹੁਤ ਡਰੇ ਹੋਏ ਆ ਕਿ ਕੇਂਦਰੀ ਏਜੰਸੀਆਂ ਦਾ ਜਾਂ ਕਹਿ ਲਓ ਕਿ ਜਿਹੜੀਆਂ ਸੰਘੀ ਏਜੰਸੀਆਂ ਹੈ ਇਹਨਾਂ ਦਾ ਪਤਾ ਹੀ ਕੋਈ ਨਹੀਂ ਆ ਕਿ ਕਿੱਧਰ ਨੂੰ ਫੋ ਪੈ ਜਾਣਾ ਤੇ ਫਿਰ ਸਾਡੀ ਬੱਸ ਕਰਾ ਦੇਣਗੇ। ਬਹੁਤ ਹੀ ਜ਼ਿਆਦਾ ਡਰੇ ਹੋਏ ਨੇ ਇਹ।
1: ਅੱਛਾ, ਕਿ ਐਸਡੀਐਮ ਅਨੁਪ੍ਰੀਤ ਗ੍ਰਿਫਤਾਰ ਹੋਈ ਹੈ ਜੀ?
0: ਹਾਂ ਜੀ, ਇਹਨੇ ਵੀ ਕਮਾਲਾਂ ਹੀ ਕੀਤੀਆਂ। ਅੱਛਾ, ਡਾਕਟਰ ਅਨੁਪ੍ਰੀਤ ਕਹਿ ਸਕਦੇ ਆ ਪਹਿਲਾਂ, ਇਹਨੇ ਪਹਿਲਾਂ ਐਮ ਬੀ ਬੀ ਐਸ ਕੀਤੀ ਸੀਗੀ, ਅੰਮ੍ਰਿਤਸਰ ਦੀ ਸੀ ਇਹ ਕੁੜੀ, 2012-13 ਚ ਇਹ ਕਲੀਅਰ ਕਰਦੀ ਆ ਤੇ ਫਿਰ ਮਤਲਬ ਕਿ ਬਣ ਜਾਂਦੀ ਆ ਐਸ ਡੀ ਐਮ। ਐਮ ਬੀ ਬੀ ਐਸ ਵੀ ਕੀਤੀ ਸੀਗੀ ਡਾਕਟਰ ਅਨੁਪ੍ਰੀਤ ਕੌਰ। ਅੱਛਾ, ਇਹਦੀ ਇੱਕ ਮੈਰਿਜ

0: ਬੜੀ ਵਿਵਾਦਤ ਕਹਾਣੀ ਆ ਜੇ ਮੈਂ ਤੁਹਾਨੂੰ ਥੋੜਾ ਜਿਹਾ ਯਾਦ ਕਰਾਵਾਂ ਇੱਕ ਬਹੁਤ ਤਗੜਾ ਪਲੇਅਰ ਹੁੰਦਾ ਸੀ ਬਚਿੱਤਰ ਸ਼ੇਰੋਂ ਵਾਲਾ
1: ਅੱਛਾ ਜੀ
0: ਬਚਿੱਤਰ ਹਾਂਜੀ ਬਚਿੱਤਰ ਦੇ ਨਾਲ ਇਹਦੀ ਮੈਰਿਜ ਹੋਈ ਸੀ ਬਚਿੱਤਰ ਤੇ ਇਹ ਵੀ ਦੋਸ਼ ਲੱਗਾ ਸੀ ਕਿ ਸਰਕਾਰੀ ਗੱਡੀ ਚ ਉਹ ਮਾਲ ਇਧਰ ਉਧਰ ਕਰਦਾ ਸੀਗਾ ਇਹਨੇ ਉਹਦੇ ਤੇ ਦਾਜ ਜਾਂ ਕੁੱਟਮਾਰ ਇਹੋ ਜਿਹੇ ਵੀ ਦੋਸ਼ ਲਾਏ ਸੀ ਇਹਨਾਂ ਦੀ ਮੈਰਿਜ ਲਾਈਫ ਜਿਹੜੀ ਹੈ ਕਿਉਂਕਿ ਆਪਾਂ ਨਿੱਜੀ ਲਾਈਫ ਚ ਜ਼ਿਆਦਾ ਜਾਂਦੇ ਨਹੀਂ ਹੈ ਪਰ ਕਿਉਂਕਿ ਉਹ ਔਨ ਰਿਕਾਰਡ ਆ ਗਿਆ ਸੀ ਸਾਰਾ ਕੁਛ ਇਹਨਾਂ ਨੇ ਆਪਦੀ ਮੈਰਿਜ ਲਾਈਫ ਦੀ ਜਿਹੜੀ ਮੈਰਿਡ ਲਾਈਫ ਆ ਉਹਦੀ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਹੇਠੀ ਕੀਤੀ ਸੀ ਆਪ ਹੀ ਉਹ ਤੋਂ ਬਾਅਦ ਕੀ ਆ ਕਿ ਇੱਕ ਮਾਮਲਾ ਇਹ ਨਿਕਲਿਆ ਸੀਗਾ ਉਸ ਵੇਲੇ ਪੱਟੀ ਦੇ ਵਿੱਚ ਧਰਨੇ ਵੀ ਲੱਗੇ ਸੀ ਕਿ ਇਧਰੋਂ ਜਿਹੜਾ ਹਾਈਵੇ ਨਿਕਲਦਾ ਹੈ ਇਹ ਜਦੋਂ ਉੱਥੇ ਤਰਨ ਤਾਰਨ ਦੇ ਵਿੱਚ ਤੈਨਾਤ ਸੀਗੀ ਬਤੌਰ SDM ਕਿ ਇਸਨੇ ਕੀ ਕੀਤਾ ਕਿ 1,63,00,000 ਰੁਪਇਆ ਜਿਹੜਾ ਸੀਗਾ ਉਹ ਫਰਜ਼ੀ ਵੜਾ ਕਰਕੇ ਉਹਨਾਂ ਖਾਤਿਆਂ ਚ ਪਹੁੰਚਾ ਦਿੱਤਾ ਜਿਹਨਾਂ ਖਾਤਿਆਂ ਚ ਨਹੀਂ ਸੀ ਜਾਣਾ ਚਾਹੀਦਾ ਭਾਵ ਜਿਹਨਾਂ ਦੀ ਜ਼ਮੀਨ ਹੀ ਐਕਵਾਇਰ ਨਹੀਂ ਹੋਈ ਤੁਹਾਨੂੰ ਪਤਾ ਨਾ ਲੈਂਡ ਐਕਵਾਇਰ ਹੁੰਦੀ ਹੈ ਤੇ ਉਸ ਦੇ ਬਦਲੇ ਇੰਡੀਆ ਚ ਇੱਕ ਬਹੁਤ ਮੋਟਾ ਮੁਆਵਜ਼ਾ ਮਿਲਦਾ ਮਤਲਬ ਕਿ ਇਹਨੇ ਫਰਜ਼ੀ ਲਾਭਪਾਤਰੀ ਬਣਾ ਕੇ ਤੇ ਉਹਨਾਂ ਦੇ ਖਾਤਿਆਂ ਚ ਟ੍ਰਾਂਸੈਕਸ਼ਨਾਂ ਕਰ ਦਿੱਤੀਆਂ ਤਾਂ ਉਹ ਤੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਫਿਰ ਅੱਗੇ ਵਧਿਆ ਕਮੇਟੀ ਬਣੀ ਕਮੇਟੀ ਨੇ ਪ੍ਰਸ਼ਾਸਕੀ ਤੌਰ ਤੇ ਜੋ ਵੀ ਤੁਹਾਨੂੰ ਪਤਾ ਹੀ ਹੈ ਜਾਂਚ ਪੜਤਾਲ ਕੀਤੀ ਉਹਤੇ ਬਾਅਦ ਫਿਰ ਇਹਨੂੰ ਪਹਿਲਾਂ ਤੇ ਸਸਪੈਂਡ ਕਰ ਦਿੱਤਾ ਗਿਆ ਸੀ ਫਿਰ ਬਾਅਦ ਦੇ ਵਿੱਚ ਇਹਦੀ ਪੋਸਟਿੰਗ ਜਿਹੜੀ ਹੈ ਗੁਰਦਾਸਪੁਰੇ ਕਰ ਦਿੱਤੀ ਗਈ ਸੀ ਤਾਂ ਕੱਲ ਸਵੇਰੇ ਸਵੇਰੇ ਇਸਨੂੰ ਇਹਦੀ ਸਰਕਾਰੀ ਰਿਹਾਇਸ਼ ਤੋਂ ਫੜ ਲਿਆ ਗਿਆ ਯਾਨੀ ਪੱਟੀ ਪੁਲਿਸ ਨੇ ਅਰੈਸਟ ਕਰ ਲਿਆ ਤਾਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਵੇਖੋ ਕਿ ਕਿੰਨਾ ਮਾਮਲਾ ਗੰਭੀਰ ਹੋ ਜਾਂਦਾ ਹੈ ਕਿ ਉਹਦੀ ਪਹਿਲੀ ਪੋਸਟਿੰਗ ਸੀ ਲਾਈਫ ਦੀ ਤੁਸੀਂ ਵੇਖੋ ਆਪਾਂ ਕਹਿ ਦਿੰਦੇ ਕੁੜੀਆਂ ਆਉਣ ਨੌਕਰੀਆਂ ਚ ਇੰਡੀਆ ਦੇ ਸਿਸਟਮ ਦੀ ਗੱਲ ਕਰਦਾ ਮੈਂ ਵੱਧ ਤੋਂ ਵੱਧ ਨੌਜਵਾਨ ਆਉਣ ਸਾਡਾ ਸਿਸਟਮ ਸੁਧਰ ਜਾਏਗਾ ਇਹਦੀ ਪਹਿਲੀ ਪੋਸਟਿੰਗ ਸੀ ਪਹਿਲਾ ਆਉਂਦੇ ਹੁੰਦੇ ਪਹਿਲੀ ਚੋਰੀ ਪਹਿਲਾ ਫਾਹ ਪਹਿਲੀ ਬਦਨਾਮੀ ਮਤਲਬ ਕਿ ਪਹਿਲੀ ਪੋਸਟਿੰਗ ਵੇਲੇ ਹੀ ਇਹਨੇ ਗੁਲ ਇਹੋ ਜਿਹੇ ਖਿਲਾ ਦਿੱਤੇ ਕਿ ਅਜੇ ਤੱਕ ਡਾਕਟਰ ਅਨੁਪ੍ਰੀਤ ਹੋਈ ਜਾਂਦੀ ਆ
1: ਅੱਛਾ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਕਿਸੇ ਬਾਬੇ ਬਾਬਾ ਕੋਈ ਉਹਨਾਂ ਨੂੰ ਸੌਂ ਚੁਕਾ ਰਿਹਾ ਜੀ ਸ਼ਰਾਬ ਨਾ ਨਸ਼ਾ ਨਾ ਕਰਨ ਦਾ
0: ਸੰਪਲਕ ਲੈ ਰਿਹਾ ਜਿੱਥੇ
1: ਜੀ
0: ਉਹ ਦੇਖੋ ਇਹ ਬੰਦੇ ਮੈਂ ਤੁਹਾਨੂੰ ਦੱਸਿਆ ਨਾ ਮੈਂ ਇੱਕ ਗੱਲ ਕਹਿੰਦਾ ਤੁਹਾਡੇ ਨਾਲ ਵੀ ਘੰਟਾ ਕਿਤੇ ਬੈਠ ਜਾਣ ਇਹ ਲਾਈਵ ਟਾਕ ਸ਼ੋ ਕਰਨ ਤਾਂ ਇਹ ਜਾਂ ਤਾਂ ਤੁਹਾਡੇ ਗੱਲ ਪੈ ਜਾਣਗੇ ਜਾਂ ਮਾਈਕ ਸੁੱਟ ਕੇ ਨਿਕਲ ਜਾਣਗੇ ਜਾਂ ਇੰਨੀਆਂ ਗਲਤੀਆਂ ਕਰ ਜਾਣਗੇ ਕਿ ਤੁਸੀਂ ਕਹੋਗੇ ਕਿ ਯਾਰ ਕਮਾਲ ਹੈ ਬਲਕਿ ਇਹਨਾਂ ਦੇ ਪੱਲੇ ਆਹੀ ਕੁਛ ਹੈ ਸਰ ਅੱਛਾ ਹੁਣ ਤੁਸੀਂ ਵੇਖੋ ਇਹਨਾਂ ਨੂੰ ਉਹ ਇਹ ਮਜ਼ਾਕ ਉਡਾਉਂਦੇ ਹੁੰਦੇ ਆ ਇਹ ਤਾਂ ਪਹਾੜਾਂ ਵਾਲੇ ਸਕੂਲ ਚ ਪੜ੍ਹੇ ਆ ਇਹਨਾਂ ਨੂੰ ਪੰਜਾਬੀ ਦਾ ਕੀ ਪਤਾ ਹੈ ਵੀ ਮਤਲਬ ਕਿ ਆਪਦੀ ਬੱਚੀ ਇਹਨਾਂ ਦੀ ਅੰਗਰੇਜ਼ੀ ਸਕੂਲ ਚ ਪੜ੍ਹਦੀ ਆ ਜਿਹਨਾਂ ਦਾ ਮਜ਼ਾਕ ਉਡਾਉਂਦੇ ਸਨ ਸੁਖਪਾਲ ਖਹਿਰਾ ਵਰਗਿਆਂ ਦਾ ਖੇਤ ਅੰਗਰੇਜ਼ੀ ਸਕੂਲਾਂ ਚ ਪੜ੍ਹੇ ਆ ਅੱਛਾ ਵੀ ਇਹਨਾਂ ਨੂੰ ਪੰਜਾਬੀ ਨੀ ਆਉਂਦੀ ਇੱਕ ਵਾਰੀ ਤੁਹਾਨੂੰ ਯਾਦ ਹੈ ਇਹਨਾਂ ਨੂੰ ਚੰਡੀਗੜ੍ਹ ਸ਼ਬਦ ਹੀ ਨਹੀਂ ਸੀ ਲਿਖਣ ਆਇਆ ਯਾਦ ਹੈ ਤੁਹਾਨੂੰ
1: ਹਾਂ ਮੈਨੂੰ ਹੈਰਾਨੀ ਸੀ ਇਹਨਾਂ ਨੇ ਬਲੈਕ ਬੋਰਡ ਤੇ ਚੰਡੀਗੜ੍ਹ ਗੜੜੜ ਕੀ ਲਿਖਤਾ ਹੋਰ ਹੀ ਕੁਛ
0: ਚੰਡੀਗੜ੍ਹ ਗੜੜ ਹਾਂਜੀ ਉਧਰ ਹੁਣ ਹੁਣ ਤੁਸੀਂ ਵੇਖੋ ਕਿ ਪਰਚਾ ਦਿੱਤਾ ਗਿਆ ਬਾਬਾ ਹੈਗਾ ਇੱਕ ਮੈਂ ਤੁਸੀਂ ਵੇਖ ਲਓ ਇਹ ਧਰਮ ਨਿਰਪੱਖ ਇਹ ਕਹਿੰਦੇ ਅਸੀਂ ਡੇਰਿਆਂ ਦੀ ਰਾਜਨੀਤੀ ਤੋਂ ਦੂਰ ਰਵਾਂਗੇ ਤੇ ਕਿਵੇਂ ਹੁਣ ਬਾਬਿਆਂ ਦੇ ਦਰ ਦਰ ਤੇ ਜਾਂਦੇ ਫਿਰਦੇ ਚਲੋ ਉਹ ਕੋਈ ਗੱਲ ਨੀ ਤਾਂ ਇਹ ਪਰਚਾ ਪੜ ਰਹੇ ਨੇ ਤੁਸੀਂ ਦੇਖੋ ਗੌਰ ਦੇ ਨਾਲ ਪਰਚਾ ਪੜ ਰਹੇ ਨੇ ਤੇ ਉਹਦੇ ਵਿੱਚ ਵੀ ਸੰਕਲਪ ਅੱਛਾ ਤੁਸੀਂ ਦੇਖੋ ਜਿੱਦਣ ਅਮਿਤ ਸ਼ਾਹ ਨੂੰ ਮਿਲ ਕੇ ਬਾਹਰ ਆਏ ਆ ਤੇ ਇਹਨਾਂ ਦੀ ਬੋਡੀ ਲੈਂਗੁਏਜ ਤੁਸੀਂ ਦੇਖਿਆ ਹੋਣਾ ਪ੍ਰੈਸ ਕਾਨਫਰੰਸ ਜਿੱਦਣ ਕੀਤੀ ਆ ਨਾਲ ਚੀਫ ਸੈਕਟਰੀ ਸੀ ਇਹਨਾਂ ਨੂੰ ਸਧਾਰਨ ਸ਼ਬਦ ਨਹੀਂ ਸੀ ਆ ਰਹੇ ਤਾਂ ਚੀਫ ਸੈਕਟਰੀ ਬੋਲ ਰਿਹਾ ਸੀਗਾ ਤੋ ਮਤਲਬ ਕਿ ਜਲੂਸ ਕੱਢ ਰਹੇ ਆ ਮੁੱਖ ਮੰਤਰੀ ਦੀ ਉਪਾਧੀ ਦਾ ਪਦਵੀ ਦਾ ਜ਼ਰਾ ਜਿੰਨਾ ਖਿਆਲ ਨਹੀਂ ਹੈਗਾ ਕੋਈ ਇਹਨਾਂ ਨੂੰ ਬਸ ਤੁਸੀਂ ਵੇਖੋ ਸ਼ੁਕਰਾਨਾ ਯਾਤਰਾ ਵਾਲੀ ਨਿਕਲਦੇ ਆ ਤੇ ਤੀਰ ਕੱਸਦੇ ਆ ਤੇ ਪਿੱਛੇ ਗਾਣਾ ਚੱਲਦਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਉਹ ਯਾਰ 10 ਸਾਲਾਂ ਚ ਤੁਹਾਡਾ ਯਾਰ ਜਿਹੜਾ ਉਹ ਦੱਬਿਆ ਹੀ ਨਹੀਂ ਹਲੇ ਤੱਕ ਹੈ ਦੱਬਿਆ ਕੀ ਹੁੰਦਾ ਅਰਵਿੰਦ ਕੇਜਰੀਵਾਲ ਇਹਨੂੰ ਕਵੇ ਕਿ ਬਈ ਕੱਛਾ ਡਾਂਸ ਕਰਨਾ ਮਤਲਬ ਕਿ ਸਾਰੇ ਲੀੜੇ ਲਾ ਕੇ ਕੱਛਾ ਡਾਂਸ ਕਰਨਾ ਤਾਂ ਸਾਡਾ ਮੁੱਖ ਮੰਤਰੀ ਹੋ ਸਕਦਾ ਕਿ ਕਵੇ ਕਿ ਬੂਹੇ ਬੰਦ ਕਰ ਲਓ ਜੀ ਮੈਂ ਕਰ ਦਿੰਦਾ ਕੀ ਦੱਬਣਾ ਹੁੰਦਾ ਅਮਿਤ ਸ਼ਾਹ ਤੁਹਾਨੂੰ ਮਾੜੀ ਜਿਹੀ ਅੱਖ ਦੀ ਘੂਰ ਦਿਖਾਵੇ ਤੇ ਤੁਸੀਂ ਆ ਕੇ ਅਮਰਪਾਲ ਸਿੰਘ ਵਰਗੇ ਬੰਦਿਆਂ ਨੂੰ ਇੱਥੋਂ ਫੜ ਕੇ ਤੇ ਤੁੰਨ ਦਿੰਦੇ ਹੋ ਸਿੱਧ ਕੀ ਕਰਨਾ ਚਾਹੁੰਦੇ ਸੋ ਇਸ ਕਰਕੇ ਇਹਨਾਂ ਦੀ ਹਾਲਤ ਜਿਹੜੀ ਆ ਬਹੁਤ ਬੁਰੀ ਹੋਈ ਆ ਤੇ ਇਹ ਲੋਕਾਂ ਦਾ ਮਜ਼ਾਕ ਉਡਾਉਂਦੇ ਉਡਾਉਂਦੇ

0: ਮਜ਼ਾਕ ਦਾ ਪਾਤਰ ਬਣ ਗਿਆ ਜੀ
1: ਜੀ ਅੱਛਾ ਪੰਜਾਬ ਦੇ ਵਿੱਚ ਸਰ ਜੀ ਨੂੰ ਐਸ ਆਈ ਆਰ ਦਾ ਵਿਰੋਧ ਹੋ ਰਿਹਾ ਪਹਿਲਾਂ ਤੇ ਦੱਸੋ ਹੁੰਦਾ ਕੀ ਹੈ
0: ਐਸ ਆਈ ਆਰ ਦਾ ਮਤਲਬ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋ ਗਈ ਉਹਦੀ ਫੁੱਲ ਪਰਿਭਾਸ਼ਾ ਯਾਨੀ ਵੋਟਰ ਵੈਰੀਫਿਕੇਸ਼ਨ ਦਾ ਕੰਮ ਆ ਪੰਜਾਬ ਦੇ ਵਿੱਚ ਸਾਰੀਆਂ ਹੀ ਜਿੰਨੀਆਂ ਸਿਆਸੀ ਤਨਜ਼ੀਮਾਂ ਨੇ ਛੁੱਟ ਪੰਜਾਬ ਚ ਭਾਜਪਾ ਤੋਂ ਉਹ ਸਾਰੀਆਂ ਹੀ ਇਹਦਾ ਵਿਰੋਧ ਕਰ ਰਹੀਆਂ ਨੇ ਕਿ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਇਹ ਮੁਹਿੰਮ ਵਿੱਢ ਦਿੱਤੀ ਆ ਇਹ ਤੇ ਵੋਟਾਂ ਵਗੈਰਾ ਘੱਟ ਦੇਣਗੇ ਦੇਖੋ ਐਸ ਆਈ ਆਰ ਦਾ ਜੇ ਪਿਛੋਕੜ ਆਪਾਂ ਵੇਖੀਏ ਟਾਈਮ ਆਪਣਾ ਬਿਲਕੁਲ ਥੋੜਾ ਰਹਿ ਗਿਆ ਤਾਂ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਐਸ ਆਈ ਆਰ ਜਿਹੜਾ ਆਹ ਗਿਆਨੇਸ਼ ਆ ਗਿਆਨੇਸ਼ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੈਂ ਕਹਿਣ ਲੱਗਾ ਸੀ ਵੀ ਸ਼ਾਇਦ ਇਹਨਾਂ ਦਾ ਵਰਕਰ ਬਣ ਗਿਆ ਪਰ ਉਹ ਮੁੱਖ ਚੋਣ ਕਮਿਸ਼ਨਰ ਹੈ ਸਾਡਾ ਇੱਥੋਂ ਦਾ ਗਿਆਨੇਸ਼ ਉਹਨੇ ਜਦੋਂ ਸੰਭਾਲੀ ਸੀ ਪਦਵੀ ਤੇ ਕਦੇ ਵੀ ਉਹਨੇ ਐਸ ਆਈ ਆਰ ਦਾ ਤੇ ਜ਼ਿਕਰ ਹੀ ਨਹੀਂ ਸੀ ਕੀਤਾ ਬਲਕਿ ਵੋਟਰ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਗੱਲ ਕੀਤੀ ਸੀਗੀ ਫਿਰ ਜਦੋਂ ਇਹ ਲਾਂਚ ਹੋਈ ਆ ਸਾਰੀ ਸਕੀਮ ਉਸ ਤੋਂ ਇੱਕ ਦਿਨ ਪਹਿਲਾਂ ਜਿੰਨੀਆਂ ਸਟੇਟ ਦੀਆਂ ਹੁੰਦੀਆਂ ਨੇ ਪਦਵੀਆਂ ਖਾਸ ਤੌਰ ਤੇ ਜਿਹੜੇ ਚੋਣ ਕਮਿਸ਼ਨਰ ਕਹਿ ਲਓ ਸੀਓਸ ਉਹਨਾਂ ਨਾਲ ਬੈਠਕ ਕੀਤੀ ਮੀਟਿੰਗ ਕੀਤੀ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਅਚਾਨਕ ਕਿਸੇ ਚੰਡਾਲ ਚੌਂਕੜੀ ਨੇ ਐਸ ਆਈ ਆਰ ਦੇ ਦਿੱਤਾ ਜਿਹੜਾ ਕਿ ਨਾ ਤੇ ਮੈਂ ਪੀਪਲ ਰੀਪ੍ਰੈਜੈਂਟੇਟਿਵ ਐਕਟ ਪੜਿਆ 1955 ਵਾਲਾ ਨਾਗਰਿਕਤਾ ਐਕਟ ਪੜਿਆ ਮੈਨੂੰ ਤਾਂ ਕਿਤੇ ਵੀ ਇਹ ਐਸ ਆਈ ਆਰ ਸ਼ਬਦ ਦਿਖਾਈ ਨਹੀਂ ਦਿੱਤਾ ਵੋਟਰ ਸੂਚੀਆਂ ਦਾ ਸ਼ੁੱਧੀਕਰਨ ਜ਼ਰੂਰ ਹੁੰਦਾ ਤੋਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਲੈ ਆਂਦਾ ਤੇ ਹੁਣ ਉਹ ਬੰਗਾਲ ਦੇ ਵਿੱਚ ਤੁਹਾਨੂੰ ਪਤਾ ਅੱਡ ਫਾਰਮੂਲਾ ਬਿਹਾਰ ਚ ਅੱਡ ਫਾਰਮੂਲਾ ਪੰਜਾਬ ਦੇ ਵਿੱਚ ਵੀ ਜਿਹੜੀ ਵੋਟਰ ਮੈਪਿੰਗ ਹੋਈ ਆ 17% ਵੋਟਰ ਤਾਂ ਦਿਖਿਆ ਹੀ ਨਹੀਂ ਉਹਦੇ ਚ ਗਾਇਬ ਹੋ ਗਿਆ ਹੁਣ ਵੇਖੋ ਕਿੰਨੀਆਂ ਵੋਟਾਂ ਕੱਟਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਇਹਨਾਂ ਦੇ ਕੋਲ ਇਹ ਜਿਹੜਾ ਟੂਲ ਆ ਇਹ ਉਦੋਂ ਆਇਆ ਜਦੋਂ 24 ਚ ਇਹਨਾਂ ਨੂੰ ਲੱਗਿਆ ਕਿ ਅਸੀਂ ਤਾਂ ਮਾਂਝੇ ਗਏ ਫਿਰ ਹਰਿਆਣਾ ਤੇ ਮਹਾਰਾਸ਼ਟਰ ਜਿੱਤ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਸੁਰੱਖਿਅਤ ਨਹੀਂ ਉਦੋਂ ਬਾਅਦ ਇਹ ਟੂਲ ਲੈ ਕੇ ਆਏ ਤੇ ਜਿਹੜਾ ਇਹ ਟੂਲ ਆ ਇਹ ਪੂਰੇ ਇੰਡੀਆ ਦੇ ਵਿੱਚ ਇਹਨਾਂ ਲਈ ਬਹੁਤ ਕਾਰਗਰ ਸਿੱਧ ਹੋ ਰਿਹਾ ਤੇ ਪੰਜਾਬ ਚ ਵੀ ਤੁਸੀਂ ਦੇਖਿਓ ਇਹਨਾਂ ਨੇ ਜਗਾੜਬੰਦੀ ਕਰ ਲੈਣੀ
1: ਖੈਰ ਬਹੁਤ ਬਹੁਤ ਧੰਨਵਾਦ ਮਿੰਟਵੀਰ ਤੇ ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ ਨਵੀਂ ਗੱਲਬਾਤ ਨਾਲ ਜਦ ਤੱਕ ਆਪਣਾ ਖਿਆਲ ਰੱਖੋ ਰੱਬ ਰਾਖਾ
0: ਧੰਨਵਾਦ ਜੀ
1: ਜੀ ਮਿੰਟੂ ਗੁਰੂ ਸਰੀਆ ਤੇ ਗੁਰੂ ਰਾਮਦਾਸ ਦਰਬਾਰ 84 ਸਟਰੀਟ ਜਿਹੜੇ ਗੁਰੂ ਘਰ ਨੇ ਮਕਨਾਈਟ ਐਂਡ 84 ਸਟਰੀਟ ਵਾਲੇ ਏਰੀਏ ਦੇ ਵਿਚ ਉਥੇ ਕੀਰਤਨ ਦੀਵਾਨ ਹੋ ਰਹੇ ਨੇ ਅਗਲੇ ਸੈਚਰਡੇ ਐਂਡ ਸੰਡੇ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ ਨੂੰ ਸੈਚਰਡੇ ਨੂੰ ਤੇ ਸੰਡੇ ਨੂੰ 11:30 ਤੋਂ 12:30 ਦੁਪਹਿਰੇ ਤੇ ਭਾਈ ਮਨਿੰਦਰ ਸਿੰਘ ਜਿਹੜੇ ਸ੍ਰੀਨਗਰ ਵਾਲੇ ਉਹ ਪਹੁੰਚ ਰਹੇ ਨੇ ਤੁਸੀਂ ਜਾ ਕੇ ਲਾਹਾ ਲੈਣਾ ਕੀਰਤਨ ਦਾ ਤੇ ਗੱਲ ਵੋਟਾਂ ਦੀ ਚੱਲ ਰਹੀ ਸੀਗੀ ਬੀਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਰੇਸ ਹੋ ਰਹੀ ਹੈ ਇੰਟਰਮ ਲੀਡਰ ਜਿਹੜੇ ਹੈਗੇ ਉਹਨਾਂ ਦੇ ਟ੍ਰੈਵਰ ਹਾਲਫੋਰਡ ਉਹਨੇ ਕਹਿੰਦੇ ਜੀ ਫੋਰਨ ਇੰਟਰਫੇਰੈਂਸ ਹੋ ਰਹੀ ਹੈ ਉਹਦਾ ਖਦਸ਼ਾ ਜ਼ਾਹਰ ਕੀਤਾ ਮੈਂਬਰਸ਼ਿਪ ਬਣਾਉਣ ਦੇ ਲਈ ਕਿਉਂਕਿ ਕਹਿੰਦੇ ਅਚਾਨਕ ਹੀ 6,000 ਮੈਂਬਰਸ਼ਿਪ ਸੀਗੀ ਤੇ ਹੋ ਗਈ 40,000 ਇਹਦੇ ਵਿੱਚ ਆਪਾਂ ਵੀ ਸ਼ਾਮਲ ਹਾਂ ਵੈਸੇ ਇਕੱਲੀ ਫੋਰਨ ਇੰਟਰਫੇਰੈਂਸ ਨਹੀਂ ਹੁੰਦੀ ਹੈਗੀ ਤੇ ਖੈਰ ਕਮਰਸ਼ੀਅਲ ਸਨੇਹੇ ਜਿਹੜੇ ਹੈਗੇ ਆ ਉਹ ਸਿਟੀ ਕਾਰਪੋਰੇਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ 'ਚ ਹਾਰਡਵੁੱਡ ਕਾਰਪੋਰੇਟ ਸਰਮਿਕ ਟੈਲਾਮਿਨੇਟ ਫਲੋਰਿੰਗ 403-291-1114 ਉਹਨਾਂ ਦਾ ਨੰਬਰ ਆ ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP/RESP ਲਾਈਫ ਇੰਸ਼ੋਰੈਂਸ 403-568-2667 ਉਹਨਾਂ ਦਾ ਨੰਬਰ ਹੈ 403-568-2667 ਫਿਕਸ ਆਟੋ ਕਲੇਜਨ ਦੇ ਮਾਈਕਰਨ ਦੇਵ ਤਰਗਵੀਰ ਗੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਦੀ ਪੇਂਟ ਰਿਪੇਅਰ ਕਰਾਉਣੀ ਹੈ ਤਾਂ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ 403-273-8899 ਉਹਨਾਂ ਦਾ ਨੰਬਰ ਹੈ 273-8889 ਤੇ ਨਾਰਥ ਈਸਟ ਆਟੋਮੋਟਿਵ ਸਰਵਿਸਿਜ਼ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਸ਼ਬ ਦਾ ਕੰਮ ਤਾਂ 403-250-7338 ਹਰਦੀਪ ਦਿਓਲ ਦਾ ਨੰਬਰ ਹੈ ਹਸੀਬ ਰਹਿਮਾਨ ਇੰਸ਼ੋਰੈਂਸ ਤੁਸੀਂ ਘਰ ਦੀ ਕਾਰ ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ 403-355-6358 ਤੇ ਜਾਣਕਾਰੀ ਲੈ ਸਕਦੇ ਹੋ ਇਹ ਸਨ ਸਾਡੇ ਸਪੋਂਸਰ ਤੇ ਸੀ ਅੱਜ ਦਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਅਗਲੇ ਐਤਵਾਰ ਫਿਰ ਮਿਲਦੇ ਹਾਂ ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਰੱਬ ਰੱਖਾ
2: The time is 7 p.m. You are listening to Fairchild Radio, CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ

0: Anas Pahuja, 587-832-1208. Ya Raman Maraj, 780-753-0001. Sonic Insurance.
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
6: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
7: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
6: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
7: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ

0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771-80 ਐਵੀਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222
2: ਰੇਡੀਓ ਸੁਰ ਸੰਗਮ 94.7 ਐਫ ਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਸੋਮਵਾਰ ਮਈ ਮਹੀਨੇ ਦੀ 18 ਤਰੀਕ ਸੰਨ 2026 ਸ਼ਾਮ ਦੇ 4:09 ਹੋ ਰਹੇ ਨੇ ਹੁਣ ਤੋਂ ਲੈ ਕੇ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ 8 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ ਅਤੇ 9 ਵਜੇ ਮੈਂ ਫਿਰ ਹਾਜ਼ਰ ਹੋ ਜਾਵਾਂਗਾ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਲੈ ਕੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ ਹਮੇਸ਼ਾ ਦੀ ਤਰ੍ਹਾਂ ਅਤੇ ਨਾਲ ਸਵਾਲ ਜਵਾਬ ਵੀ ਅਤੇ ਸਵਾਲ ਦਾ ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਗਿਫਟ ਕਾਰਡ ਦੇਵਾਂਗੇ ਅਤੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਬਾਅਦ ਵਿੱਚ ਜਾ ਕੇ ਅਸੀਂ ਇੱਕ ਗੱਲਬਾਤ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਹੋਣਾ ਦੇ ਨਾਲ ਜਿਹੜੀ ਕਰਵਾਉਣੀ ਹੈ ਜੀ ਉਹ ਗੱਲਬਾਤ ਤੁਸੀਂ ਜ਼ਰੂਰ ਸੁਣਨੀ ਹੈ ਪ੍ਰੋਗਰਾਮ ਦੇ ਵਿੱਚ ਅਖੀਰ 'ਤੇ ਅਸੀਂ ਉਹ ਪੇਸ਼ ਕਰਾਂਗੇ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਹੈ ਸਵਾਲ ਵੀ ਅੱਜ ਦਾ ਪੁੱਛਿਆ ਜਾਵੇਗਾ ਸੋ ਤੁਸੀਂ ਸੁਣਦੇ ਰਹਿਣਾ ਪ੍ਰੋਗਰਾਮ 94.7 ਐਫ ਐਮ ਰੇਡੀਓ ਸਰਸੰਗਮ ਸੋਮਵਾਰ ਤੋਂ ਸ਼ੁੱਕਰਵਾਰ 20 ਘੰਟੇ ਮੰਡੇ ਟੂ ਫਰਾਈਡੇ 4-6 ਅਤੇ 8-10 ਇਹ ਸਾਡੇ ਪ੍ਰੋਗਰਾਮ ਹੈ ਜੀ ਇਸ ਤੋਂ ਪਹਿਲਾਂ ਕਿ ਕੋਈ ਹੋਰ ਗੱਲਬਾਤ ਕਰੀਏ ਜ਼ਰਾ ਮੌਸਮ 'ਤੇ ਝਾਤ ਮਾਰ ਲੈਂਦੇ ਜੀ ਇਸ ਵੇਲੇ 11 ਡਿਗਰੀ ਸੈਲਸੀਅਸ ਹੈ ਅੱਜ ਸਵੇਰ ਤੋਂ ਧੁੱਪ ਅਤੇ ਬੱਦਲਬਾਈ ਦਾ ਖੇਡ ਜਿਹਾ ਬਣਿਆ ਹੋਇਆ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਫੁਲਕੀ ਬਾਰਿਸ਼ ਵੀ ਅੱਜ ਹੋਈ ਹੈ ਰਾਤ ਦੀ ਅਸੀਂ ਗੱਲ ਕਰੀਏ ਤਾਂ 8 ਡਿਗਰੀ ਸੈਲਸੀਅਸ ਅਤੇ ਬਾਰਿਸ਼ ਦੀ ਸੰਭਾਵਨਾ ਅਤੇ ਸ਼ਾਮ ਨੂੰ ਉਸ ਤੋਂ ਬਾਅਦ ਸਵੇਰ ਤੱਕ 0 ਡਿਗਰੀ ਸੈਲਸੀਅਸ ਜਿਹੜਾ ਹੈ ਜੋ ਕਿ ਫੀਲ -2 ਜਾਂ ਇੱਥੇ ਆਸ ਪਾਸ ਮਹਿਸੂਸ ਹੋ ਸਕਦਾ ਹਲਕੀ ਹਲਕੀ ਹਵਾ ਵੀ ਚੱਲਦੀ ਰਹੇਗੀ ਕੱਲ੍ਹ ਦਿਨ ਵੇਲੇ 15 ਉਸ ਤੋਂ ਅਗਲੇ ਦਿਨ 12 ਉਸ ਤੋਂ ਅਗਲੇ ਦਿਨ 16 ਅਤੇ ਫਿਰ 20 ਡਿਗਰੀ ਅਤੇ 21 ਡਿਗਰੀ 22 ਡਿਗਰੀ ਇਸ ਤਰ੍ਹਾਂ ਦਾ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਲੇਕਿਨ ਅੱਜ ਲਈ ਯੈਲੋ ਐਡਵਾਈਜ਼ਰੀ ਵੀ ਹੈ ਐਡਵਾਈਜ਼ਰੀ ਕਾਹਦੀ ਹੈ ਜੀ ਫਰੋਸਟ ਦੀ ਫਰੋਸਟ ਕੋਰਾ ਜੋ ਪੈਂਦਾ ਹੈ ਜਿਸ ਨਾਲ ਅਗਰ ਤੁਸੀਂ ਪਲਾਂਟ ਵਗੈਰਾ ਲਾਏ ਨੇ ਸਬਜ਼ੀਆਂ ਦੇ ਬੂਟੇ ਤੁਸੀਂ ਲਾਏ ਨੇ ਅਤੇ ਉਹਨਾਂ ਨੂੰ ਅੱਜ ਦੀ ਰਾਤ ਪ੍ਰੋਟੈਕਟ ਕਰੋ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਥੋੜ੍ਹਾ ਜਿਹਾ ਲੁਕੋ ਦਿਓ ਰਾਤ ਨੂੰ ਤਾਂ ਕਿ ਉਹ ਠੀਕ ਹੋ ਜਾਣ ਅਤੇ ਸਵੇਰ ਨੂੰ ਜਦੋਂ ਮੌਸਮ ਸਾਫ਼ ਹੋਵੇਗਾ ਫਿਰ ਤੁਸੀਂ ਉਹ ਪ੍ਰੋਟੈਕਸ਼ਨ ਹਟਾ ਦਿਓ ਫੁੱਲ ਬੂਟੇ ਜਾਂ ਸਬਜ਼ੀਆਂ ਦੇ ਪਲਾਂਟ ਜਿਹੜੇ ਲਾਏ ਨੇ ਜੀ ਉਹਨਾਂ ਨੂੰ ਅੱਜ ਦੀ ਰਾਤ ਪ੍ਰੋਟੈਕਟ ਕਰੋ ਯੈਲੋ ਐਡਵਾਈਜ਼ਰੀ ਹੈ ਫਰੋਸਟ ਦੀ ਅਤੇ ਇਹਦੇ ਨਾਲ ਟੈਂਪਰੇਚਰ ਜਿਹੜੇ ਨੇ ਜਾਂ ਅੱਜ ਰਾਤ 0 ਤੋਂ ਬਿਲੋ ਜਾਣਗੇ ਅਤੇ ਫਰੋਸਟ ਐਡਵਾਈਜ਼ਰੀ ਜਿਹੜੀ ਹੈ ਉਹ ਫਰੀਜ਼ਿੰਗ ਟੈਂਪਰੇਚਰ ਜਦੋਂ ਇਸ ਤਰ੍ਹਾਂ ਸੀਜ਼ਨ ਦੇ ਵਿੱਚ ਹੋਵੇ ਗਰਮੀਆਂ ਦੇ ਵਿੱਚ ਉਦੋਂ ਫਿਰ ਜਿਹੜਾ ਹੈ ਉਹਨਾਂ ਦੇ ਵਿੱਚ ਇਹ ਜਾਰੀ ਕੀਤੀ ਜਾਂਦੀ ਹੈ ਅਤੇ ਇਹੋ ਹੀ ਰਿਕਮੈਂਡਡ ਐਕਸ਼ਨ ਇਹੋ ਹੀ ਹੈ ਕਿ ਪਲਾਂਟਸ ਜਿਹੜੇ ਨੇ ਉਹਨਾਂ ਨੂੰ ਕਵਰ ਕਰ ਲਓ ਅਗਰ ਸੀਡ ਲਾਏ ਨੇ ਮਿੱਟੀ ਦੇ ਵਿੱਚ ਤਾਂ ਉਹ ਕੁਛ ਕਰਨ ਦੀ ਲੋੜ ਨਹੀਂ ਹੈ ਉਹ ਠੀਕ ਹੈ ਕੋਈ ਚੱਕਰ ਨਹੀਂ ਹੈ ਸੋ ਇਹਦਾ ਤੁਸੀਂ ਧਿਆਨ ਰੱਖਣਾ ਹੈ ਮੌਸਮ ਦੀ ਜਾਣਕਾਰੀ ਦੀ ਗੱਲ ਪ੍ਰੋਗਰਾਮ ਵਿੱਚ ਅੱਗੇ ਜਿਹੜੀ ਹੈ ਥੋੜ੍ਹੀਆਂ ਦੁੱਖ ਖਬਰਾਂ ਨੇ ਓਨਟੇਰੀਓ ਦੇ ਹਵਾਲੇ ਨਾਲ ਉਹ ਕਰਾਂਗੇ ਸ਼ੇਅਰ ਅਤੇ ਥੋੜ੍ਹੀ ਜਿਹੀ ਪੰਜਾਬ ਦੀ ਵੀ ਕਰਾਂਗੇ ਤੇ ਅੱਜ ਦੇ

ਦੇ ਸੰਬੰਧ ਵਿੱਚ, ਵਿਕਟੋਰੀਆ ਡੇ ਦੇ ਸੰਬੰਧ ਵਿੱਚ ਵੀ ਆਪ ਜੀ ਨਾਲ ਗੱਲਬਾਤ ਕੀਤੀ ਜਾਵੇਗੀ, ਇਨਫੋਰਮੇਸ਼ਨ ਦੇਵਾਂਗੇ। ਇਸ ਤੋਂ ਇਲਾਵਾ ਮਾਰਕੀਟ ਦਾ ਹਾਲ, ਕਰੰਸੀ ਦੇ ਰੇਟ ਤੇ ਡੋਨਲਡ ਟਰੰਪ ਕੀ ਕਹਿ ਰਹੇ ਨੇ, ਜੋ ਕਦੇ ਕਦੇ ਲੱਗਦਾ ਹੈ ਕਿ ਹਮਲਾ ਅੱਜ ਵੀ ਹੋਇਆ, ਕੱਲ ਵੀ ਹੋਇਆ, ਹੁਣ ਵੀ ਹੋਇਆ, ਉਸ ਵਿੱਚ ਤਾਜ਼ਾ ਤਾਜ਼ਾ ਉਹਨਾਂ ਨੇ ਕੀ ਕਿਹਾ ਤੇ ਸਥਿਤੀ ਕੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੇ ਨਾਲ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਮਿਲਟਰੀ ਨਾਤਾ, ਮਿਲਟਰੀ ਬੋਰਡ ਇੱਕ ਸਾਂਝਾ ਸੀ, ਉਸ ਨੂੰ ਖਤਮ ਕਰ ਦਿੱਤਾ ਹੈ USA ਨੇ। ਇਹ ਨੌਬਤ ਕਿਉਂ ਆਈ ਹੈ, ਇਹਦੇ ਬਾਰੇ ਅਮਰੀਕਾ ਤੋਂ ਖਬਰ ਕਿਸ ਨੇ ਦਿੱਤੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਇੱਕ ਖਬਰ ਆ ਰਹੀ ਹੈ ਸੈਂਡੀਏਗੋ ਕੈਲੀਫੋਰਨੀਆ ਤੋਂ, ਮਸਜਿਦ ਦੇ ਵਿੱਚ ਗੋਲੀ ਚੱਲੀ ਹੈ ਤੇ ਇਸ ਵਿੱਚ ਮੌਤਾਂ ਵੀ ਹੋਈਆਂ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਇਬੋਲਾ ਵਾਇਰਸ ਕਈ ਜਗ੍ਹਾ ਤੇ ਅਫਰੀਕਾ ਦੇ ਮੁਲਕਾਂ ਵਿੱਚ ਜ਼ਿਆਦਾ ਫੈਲ ਗਿਆ, ਇਹ ਕਿੱਥੇ ਕਿੱਥੇ ਫੈਲਿਆ ਤੇ ਕਿੰਨੀਆਂ ਕੁ ਮੌਤਾਂ ਹੋਈਆਂ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਟੋਰੰਟੋ ਪੁਲਿਸ ਦੇ ਅਫਸਰ ਸਪੇਨ ਦੇ ਵਿੱਚ ਛੁੱਟੀਆਂ ਤੇ ਗਏ ਹੋਏ ਕਿਸੇ ਮੁਸ਼ਕਿਲ ਵਿੱਚ ਫਸ ਗਏ ਨੇ, ਗ੍ਰਿਫਤਾਰ ਹੋਏ ਨੇ, ਇਹਦੇ ਬਾਰੇ ਖਬਰ ਸਾਂਝੀ ਕਰਾਂਗੇ। ਮਾਰਚ ਮਹੀਨੇ ਦੇ ਅੰਕੜੇ ਦੱਸਦੇ ਨੇ ਕਿ ਇਲੈਕਟ੍ਰਿਕ ਗੱਡੀਆਂ ਦੀ ਵਿਕਰੀ ਵਧੀ ਹੈ ਤੇ ਮਾਰਕੀਟ ਸ਼ੇਅਰ ਵੀ ਇੰਪਰੂਵ ਹੋਇਆ। ਗੈਸ ਦੀਆਂ ਕੀਮਤਾਂ ਕੈਨੇਡਾ ਵਿੱਚ ਹੁਣ ਤੱਕ ਦੇ ਸਭ ਤੋਂ ਉੱਪਰਲੇ ਪੱਧਰ ਵੱਲ ਨੂੰ ਜਾ ਰਹੀਆਂ ਨੇ, ਇਹ ਕੀ ਕਹਾਣੀ ਹੈ ਤੇ ਕਿੱਥੇ ਇਸ ਵੇਲੇ ਔਸਤ ਜਿਹੜੀ ਹੈ ਨੈਸ਼ਨਲ ਐਵਰੇਜ ਟਿੱਕੀ ਹੋਈ ਹੈ, ਇਹਦੇ ਬਾਰੇ ਗੱਲ ਕਰਾਂਗੇ। ਐਡਮਿੰਟਨ ਦੇ ਇੱਕ ਗੈਸ ਸਟੇਸ਼ਨ ਤੋਂ 5000 ਲੀਟਰ ਫਿਊਲ ਤੇਲ ਚੋਰੀ ਕਰ ਲਿਆ ਗਿਆ, ਇਹ ਕੀ ਹੋਇਆ, ਕਿਵੇਂ ਹੋਇਆ, ਇਹਦੇ ਬਾਰੇ ਗੱਲਬਾਤ ਕਰਾਂਗੇ ਜਿੰਨੀ ਕੁ ਇਨਫੋਰਮੇਸ਼ਨ ਹੈ। ਵਰਲਡ ਬੈਸਟ ਕੰਟਰੀ ਇਹ ਇੱਕ ਰੈਂਕਿੰਗ ਹੈ ਜੀ, ਜੋ ਕਿ ਵੱਖਰੀ ਵੱਖਰੀ ਵੈਸੇ ਰੈਂਕਿੰਗਸ ਆਉਂਦੀਆਂ ਰਹਿੰਦੀਆਂ ਨੇ, ਪਰ ਇਹ ਰੈਂਕਿੰਗ ਦੇ ਵਿੱਚ ਗਲੋਬਲੀ ਜਿਹੜੀ US ਨਿਊਜ਼ ਐਂਡ ਵਰਲਡ ਰਿਪੋਰਟ 2026 ਹੈ, ਉਹਦੇ ਵਿੱਚ ਕੈਨੇਡਾ ਦੀ ਰੈਂਕਿੰਗ ਕਿਹੋ ਜਿਹੀ ਅਤੇ ਬਾਕੀ ਸਿਖਰ 'ਤੇ ਕਿਹੜੇ ਮੁਲਕ ਨੇ, ਇਹਦੇ ਬਾਰੇ ਗੱਲਬਾਤ ਵਿਸਥਾਰ ਸਹਿਤ ਕਰਾਂਗੇ। ਕੁਆਲਿਟੀ ਆਫ ਲਾਈਫ ਸੈਟਿਸਫੈਕਸ਼ਨ, ਜ਼ਿੰਦਗੀ ਦੇ ਪੱਧਰ ਦੀ ਗੱਲ ਅਤੇ ਸੈਟਿਸਫੈਕਸ਼ਨ, ਤਸੱਲੀ ਕਿੰਨੀ ਕੁ ਹੈ, ਸਟੈਟਸ ਕਹਿੰਦੇ ਸਰਕਾਰੀ ਸਰਵੇ ਦੇ ਵਿੱਚ ਅਲਬਰਟਾ ਸਭ ਤੋਂ ਪਿੱਛੇ। ਕੁਛ ਖਬਰਾਂ ਸਾਡੇ ਕੋਲ ਹੋਰ ਹੈਗੀਆਂ ਨੇ ਜਿਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਇਹਨਾਂ ਵਿੱਚ ਪੰਜਾਬ ਤੋਂ ਇੱਕ ਦੋ ਖਬਰਾਂ ਅਤੇ ਪਾਕਿਸਤਾਨ ਤੋਂ ਇਮਰਾਨ ਖਾਨ ਦੇ ਹਵਾਲੇ ਨਾਲ ਜੋ ਅਮਰੀਕਾ ਨਾਲ ਜੁੜਦੀ ਹੋਈ ਖਬਰ ਹੈ ਉਹ ਵੀ ਸਾਂਝੀ ਕੀਤੀ ਜਾਵੇਗੀ। ਅਤੇ ਪ੍ਰੋਗਰਾਮ ਵਿੱਚ ਨਾਲੋ ਨਾਲ ਸਾਡਾ ਅੱਜ ਦਾ ਸਵਾਲ ਵੀ ਇੱਥੇ ਰਹੇਗਾ, ਸੋ ਤੁਸੀਂ ਸਵਾਲ ਦਾ ਜਵਾਬ ਵੀ ਦੇਣਾ, ਅਸੀਂ ਸਾਂਝਾ ਕਰਾਂਗੇ ਸਵਾਲ, ਤੁਸੀਂ ਸਾਨੂੰ ਲਿਖ ਕੇ ਜਾਂ ਕਾਲ ਕਰਕੇ ਜਵਾਬ ਦੇ ਸਕੋਗੇ, ਅਸੀਂ ਨੋਟ ਕਰ ਲਵਾਂਗੇ, ਸੋ ਉਹ ਵੀ ਸਾਂਝਾ ਕਰਦੇ ਹਾਂ ਜਰਾ ਅੱਗੇ ਚੱਲ ਕੇ। ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਵਧੀਆ ਰੇਟ ਲੈਣੇ ਨੇ ਤਾਂ ਸੰਪਰਕ ਕਰ ਲਓ 587-882-1208 587-832-1208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਦੂਸਰੇ ਸਪੋਂਸਰ ਨੇ ਜੀ ਮਰਸੀਡੀਜ਼ ਬੈਂਸ ਕੰਟਰੀ ਹਿਲਸ, ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ। ਇਸ ਡੀਲਰਸ਼ਿਪ 'ਤੇ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਜਾ ਕੇ ਗੱਲਬਾਤ ਕਰੋ। ਫੋਨ ਨੰਬਰ ਹੈ ਜੀ 403-903-6757 403-903-6757। ਵਧੀਆ ਡੀਲ ਆਪ ਜੀ ਨੂੰ ਲੈ ਕੇ ਦੇ ਸਕਦੇ ਨੇ ਜੀ ਗੌਰਵ ਸ਼ਰਮਾ ਹੋਰੀ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੋਂਸਰ ਨੇ ਜੀ, ਜੋ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ। ਫੋਨ ਨੰਬਰ ਹੈ 403-404-3500 403-404-3500 ਪੰਜਾਬ ਇੰਸ਼ੋਰੈਂਸ। YYC ਹੋਮ ਕੇਅਰ ਘਰ ਵਿੱਚ

ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ ਵੀਰਪਾਲ ਕੌਰ ਹੋਰੀ। ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ ਹੈ 825-760-9983। ਤੁਸੀਂ ਅਗਰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਸਰਕਾਰੀ ਖਰਚੇ 'ਤੇ ਕਰਵਾਉਣਾ ਚਾਹੁੰਦੇ ਹੋ ਤਾਂ 8257600983 'ਤੇ ਕਾਲ ਕਰ ਲਓ। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਰੈਸਟੋਰੈਂਟ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਅਤੇ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਆਪ ਜੀ ਨੂੰ 24 ਘੰਟੇ 7 ਦਿਨ ਸਰਵਿਸ ਦਿੱਤੀ ਜਾਂਦੀ ਹੈ। ਫੋਨ ਨੰਬਰ ਨੋਟ ਕਰ ਲਓ 403-461-6161। ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਇਹ ਫੋਟੋ ਸਟੂਡੀਓ ਹੈ ਜੀ, ਜਿੱਥੇ ਫੈਮਲੀ ਫੋਟੋਜ਼ ਦੇ ਨਾਲ ਬੱਚਿਆਂ ਦੀਆਂ ਫੋਟੋਜ਼, ਤੁਸੀਂ ਫੈਮਲੀ ਫੋਟੋਜ਼ ਪ੍ਰਿੰਟ ਵੀ ਕਰਵਾ ਸਕਦੇ ਹੋ ਬਹੁਤ ਗੁੱਡ ਕੁਆਲਿਟੀ ਦੇ ਵਿੱਚ, ਬਹੁਤ ਵਧੀਆ ਸਟੂਡੀਓ ਵਿੱਚ ਉਹ ਬੱਚਿਆਂ ਦੀ ਅਤੇ ਹੋਰ ਸਾਰੀਆਂ ਫੈਮਲੀ ਫੋਟੋ ਖਿੱਚ ਵੀ ਦੇਣਗੇ। ਈਵੈਂਟਸ ਵੀ, ਅਗਰ ਕੋਈ ਬਰਥਡੇ ਕੋਈ ਹੋਰ ਆ ਰਿਹਾ ਅਤੇ ਤੁਸੀਂ ਈਵੈਂਟ ਜਾਂ ਕੋਈ ਕੁਛ ਵੀ ਹੈ ਜੀ ਈਵੈਂਟ 'ਤੇ, ਤੁਸੀਂ ਕਵਰ ਕਰਨ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਅਤੇ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਆਪ ਜੀ ਲਈ ਉਹ ਤਿਆਰ ਕਰਕੇ ਦੇਣਗੇ। ਫੋਨ ਨੰਬਰ 403-947-0060 403-947-0060 ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਵਿੱਚ ਸਵਾਲ ਅੱਜ ਦਾ ਅੱਗੇ ਚੱਲ ਕੇ ਸਾਂਝਾ ਕਰਾਂਗੇ, ਲੇਕਿਨ ਜਰਾ ਕੁ ਮੌਸਮ ਦੀ ਜਿਵੇਂ ਪਹਿਲਾਂ ਕਿਹਾ ਸੀ ਕਿ ਗੱਲਬਾਤ ਕਰਦੇ ਹਾਂ, ਉਸ ਤੋਂ ਪਹਿਲਾਂ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਵਿਕਟੋਰੀਆ ਡੇ ਤੁਸੀਂ ਆਨੰਦ ਮਾਣ ਰਹੇ ਹੋ ਛੁੱਟੀ ਦਾ। ਸੋ ਕੈਨੇਡਾ ਭਰ ਵਿੱਚ ਵਿਕਟੋਰੀਆ ਡੇ ਮਨਾਇਆ ਜਾ ਰਿਹਾ। ਸਾਡੇ ਵਿੱਚੋਂ ਬਹੁਤ ਸਾਰਿਆਂ ਲਈ ਤਾਂ ਇੱਕ ਲੰਬੇ ਵੀਕਐਂਡ ਪਰਿਵਾਰ ਨਾਲ ਘੁੰਮਣ ਫਿਰਨ, ਖਾਣ ਪੀਣ, ਪਾਰਟੀਆਂ ਦਾ ਦਿਨ ਹੁੰਦਾ ਅਤੇ ਥੋੜ੍ਹੀ ਜਿਹੀ ਝਾਤ ਮਾਰ ਲੈਂਦੇ ਹਾਂ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ। ਇਹ ਅਸਲ ਵਿੱਚ ਮਲਿਕਾ ਵਿਕਟੋਰੀਆ, ਕੁਈਨ ਵਿਕਟੋਰੀਆ ਦੇ ਜਨਮਦਿਨ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ। ਕੁਈਨ ਵਿਕਟੋਰੀਆ ਦਾ ਜਨਮ 24 ਮਈ 1819 ਨੂੰ ਹੋਇਆ ਸੀ ਅਤੇ ਇਹ ਉਹੀ ਮਲਿਕਾ ਮੰਨੇ ਜਾਂਦੇ ਨੇ ਜਿਨ੍ਹਾਂ ਦੇ ਰਾਜ ਦੌਰਾਨ 1867 ਦੇ ਵਿੱਚ ਕੈਨੇਡਾ ਇੱਕ ਇੰਡੀਪੈਂਡੈਂਟ ਕੰਟਰੀ ਵਜੋਂ ਹੋਣ ਦੇ ਵਿੱਚ ਆਇਆ। ਇਸ ਕਰਕੇ ਉਹਨਾਂ ਨੂੰ ਮਦਰ ਆਫ ਕਨਫੈਡਰੇਸ਼ਨ ਵੀ ਕਿਹਾ ਜਾਂਦਾ ਹੈ। ਸੋ 1901 ਤੋਂ ਲੈ ਕੇ ਲਗਾਤਾਰ ਇਸ ਨੂੰ ਹੋਲੀਡੇ ਵਜੋਂ ਦਿਨ ਨੂੰ ਰੱਖਿਆ ਜਾਂਦਾ ਹੈ, ਪਰ ਅੱਜ ਦੇ ਦੌਰ ਦੇ ਵਿੱਚ ਥੋੜ੍ਹਾ ਜਿਹਾ ਹੋਰ ਚੀਜ਼ਾਂ ਦਾ ਮਹੱਤਵ ਵੀ ਇਸ ਵਿੱਚ ਜੁੜ ਜਾਂਦਾ ਹੈ। ਉਹਨਾਂ ਵਿੱਚ ਇਹ ਹੈ ਕਿ ਕੈਨੇਡੀਅਨ ਸੱਭਿਆਚਾਰ ਦੇ ਵਿੱਚ ਇਸ ਦਿਨ ਨੂੰ ਗਰਮੀਆਂ ਦੀ ਅਨਅਫੀਸ਼ੀਅਲ ਸਟਾਰਟ, ਵੈਸੇ ਤਾਂ ਅਫੀਸ਼ੀਅਲੀ ਸਮਰ ਸਟਾਰਟ ਹੋ ਚੁੱਕੀ ਹੈ ਕਈ ਦਿਨ ਪਹਿਲਾਂ, ਪਰ ਅਨਅਫੀਸ਼ੀਅਲ ਸਟਾਰਟ ਜਿਹੜਾ ਸਮਰ ਦਾ ਮੰਨਿਆ ਜਾਂਦਾ ਹੈ। ਸੋ ਸਿਆਲ ਕੈਨੇਡਾ ਦੇ ਬਹੁਤ ਸਖਤ ਹੁੰਦੇ ਨੇ, ਲੰਬੇ ਹੁੰਦੇ ਨੇ ਅਤੇ ਜਦੋਂ ਇਹ ਮੌਸਮ ਸ਼ੁਰੂ ਹੁੰਦੇ ਨੇ ਜੀ ਗਰਮੀਆਂ ਦੇ, ਤਾਂ ਇੱਥੇ ਲੋਕ ਬਾਹਰ ਦੀਆਂ ਆਊਟਡੋਰ ਐਕਟੀਵਿਟੀਜ਼ ਜਿਹੜੀਆਂ ਨੇ ਉਹਨਾਂ ਵਿੱਚ ਜ਼ਿਆਦਾ ਸ਼ਾਮਿਲ ਹੁੰਦੇ ਨੇ ਅਤੇ ਫਲ ਫੁੱਲ ਵਗੈਰਾ ਲਾਉਣੇ, ਸਬਜ਼ੀਆਂ ਵਗੈਰਾ ਲਾਉਣੀਆਂ, ਸਾਰੀਆਂ ਚੀਜ਼ਾਂ। ਸੋ ਇਹ ਇਸ ਨੂੰ ਇੱਕ ਅਨਅਫੀਸ਼ੀਅਲ ਸਮਰ ਦਾ ਜਿਹੜਾ ਸਟਾਰਟ ਹੈ ਉਹਦੇ ਨਾਲ ਵੀ ਜੋੜਿਆ ਜਾਂਦਾ। ਸੋ ਆਪ ਸਭ ਨੂੰ ਸਾਡੀ ਮੇਰੇ ਵੱਲੋਂ ਅਤੇ ਸਾਡੀ ਟੀਮ ਵੱਲੋਂ ਜੀ ਵਿਕਟੋਰੀਆ ਡੇ ਦੀਆਂ ਸ਼ੁਭਕਾਮਨਾਵਾਂ। ਔਰ ਬਸ ਖਿਆਲ ਰੱਖਣਾ ਹੈ ਕਿ ਤੁਸੀਂ ਸੜਕਾਂ 'ਤੇ ਉਹ ਇੰਜੋਏ ਕਰ ਰਹੇ ਹੋ ਜਾਂ ਡਰਾਈਵ ਕਰਨ ਦਾ ਮੂਡ ਹੈ, ਬੀ ਸੇਫ ਅਤੇ ਇੰਜੋਏ ਕਰੋ। ਮੌਸਮ ਦੀ ਗੱਲ ਕਰ ਲਈਏ ਜੀ, ਕੈਲਗਰੀ ਦੇ ਮੌਸਮ ਦੇ ਬਾਰੇ ਸਾਂਝ ਅਸੀਂ ਪਾ ਚੁੱਕੇ ਹਾਂ। ਟੋਰਾਂਟੋ ਦੇ ਵਿੱਚ ਇਸ ਵੇਲੇ ਹੀਟ ਵਾਰਨਿੰਗ ਇਨ ਇਫੈਕਟ ਹੈ ਅਤੇ ਆਪ ਜੀ ਨੂੰ ਪਤਾ ਹੈ ਕਿ ਹਿਊਮਿਡਿਟੀ ਲੈਵਲ ਉੱਥੇ ਥੋੜ੍ਹਾ ਜ਼ਿਆਦਾ ਹੁੰਦਾ, ਹਿਊਮਿਡ ਹੁੰਦਾ ਅਤੇ ਹਿਊਮਿਡਿਟੀ ਲੈਵਲ ਦੇ ਨਾਲ 35 ਡਿਗਰੀ ਸੈਲਸੀਅਸ ਵਰਗਾ ਮਹਿਸੂਸ ਹੋਵੇਗਾ। ਸੋ ਹੀਟ ਵਾਰਨਿੰਗ ਟੋਰਾਂਟੋ ਅਤੇ ਆਸ ਪਾਸ ਦੇ ਏਰੀਆ ਦੇ ਵਿੱਚ ਹੈ। ਇਨਵਾਇਰਮੈਂਟ ਕੈਨੇਡਾ ਨੇ ਯੈਲੋ ਲੈਵਲ ਅਲਰਟ ਜਿਹੜਾ ਹੈ ਐਤਵਾਰ ਨੂੰ ਜਾਰੀ ਕੀਤਾ ਸੀ ਅਤੇ ਇਸ ਸੀਜ਼ਨ ਦੀ ਇਹ ਪਹਿਲੀ ਹੀਟ ਇਵੈਂਟ ਇਸ ਨੂੰ ਦੱਸਿਆ ਗਿਆ ਅਤੇ ਇਹ ਕਿਹਾ ਗਿਆ ਕਿ ਮੰਗਲਵਾਰ ਰਾਤ ਤੱਕ ਜਿਹੜਾ ਹੈ ਇਸ ਦਾ ਅਸਰ ਰਹੇਗਾ। ਵਾਰਨਿੰਗ ਇਸ ਦੇ ਵਿੱਚ ਜਿਹੜੇ ਟੋਰਾਂਟੋ ਦੇ ਆਸ ਪਾਸ ਦੇ ਖੇਤਰ ਨੇ, ਮਿਸੀਸਾਗਾ, ਬਰੈਂਪਟਨ, ਪੰਜਾਬੀਆਂ ਦੇ ਮੁਹਤਾਤ ਵਾਲੇ ਏਰੀਆ ਨੇ, ਵੌਨ, ਮਾਰਕਮ,

ਫਿਰ ਓਕਵਿਲ ਹੈਮਿਲਟਨ ਵਗੈਰਾ ਤੇ ਦੂਰ ਅਮਰੀਕਾ ਦੇ ਬਾਰਡਰ ਤੱਕ ਇਸਦਾ ਅਸਰ ਦਿਸਣ ਦੀ ਸੰਭਾਵਨਾ ਹੈ। ਸੋ ਫੋਰਕਾਸਟ 30 ਡਿਗਰੀ ਦਾ, ਲੇਕਿਨ ਹਿਊਮਿਡਿਟੀ ਦੇ ਨਾਲ 35 ਡਿਗਰੀ ਤੱਕ ਇਹ ਜਾ ਸਕਦਾ ਹੈ ਜੀ। ਸੋ ਇਹਨਾਂ ਕੰਡੀਸ਼ਨ ਲਈ ਕੁਛ ਹੀਟ ਰਿਲੀਫ ਸਟ੍ਰੈਟਜੀ ਵੀ ਸਿਟੀ ਨੇ ਬਣਾਈ ਹੋਈ ਹੈ। ਸਿਟੀ ਵਾਲੇ ਕਹਿੰਦੇ ਨੇ ਕਿ ਅਸੀਂ ਸਾਡੇ ਕੋਲ 380 ਦੇ ਕਰੀਬ ਪਾਰਕ ਵਾਟਰ ਫਾਊਂਟੇਨ ਹੈਗੇ ਨੇ, 247 ਪਬਲਿਕ ਵਾਸ਼ਰੂਮ ਨੇ ਅਵੇਲੇਬਲ ਨੇ, ਤਾਂ ਕਿ ਲੋਕ ਜਿਹੜੇ ਨੇ ਉੱਥੇ ਜਾ ਕੇ ਥੋੜ੍ਹੇ ਜਿਹਾ ਗਰਮੀ ਤੋਂ ਰਾਹਤ ਪ੍ਰਾਪਤ ਕਰ ਸਕਣ ਜੀ। ਜੇ ਤੁਹਾਨੂੰ 35 ਡਿਗਰੀ ਇਹ ਕਾਫੀ ਲੱਗਦਾ ਹੋਵੇ ਕਿ ਉਹ ਟੋਰਾਂਟੋ ਦੇ ਆਸ ਪਾਸ ਤਾਂ ਬਹੁਤ ਗਰਮੀ ਹੈ ਬਈ, ਫਿਰ ਜਰਾ ਤੁਸੀਂ ਅਗਲੀ ਖਬਰ ਸੁਣ ਲਓ। ਇੰਡੀਆ ਦੇ ਵਿੱਚ, ਨੌਰਥ ਇੰਡੀਆ ਦੇ ਵਿੱਚ ਗਰਮੀ ਪੂਰੇ ਜ਼ੋਰ 'ਤੇ ਜਿਹੜੀ ਹੈ ਜੀ ਪਹੁੰਚ ਗਈ ਹੈ, ਅਤੇ ਪੰਜਾਬ, ਹਰਿਆਣਾ ਅਤੇ ਹੋਰ ਜਿਹੜੇ ਖੇਤਰ ਨੇ ਮੈਦਾਨੀ ਇਲਾਕੇ ਦੇ ਹਿਮਾਚਲ ਤੋਂ ਬਾਅਦ, ਇਹਨਾਂ ਵਿੱਚ ਯੈਲੋ ਅਲਰਟ ਜਿਹੜਾ ਜਾਰੀ ਕੀਤਾ ਗਿਆ, ਯੈਲੋ ਹੀਟ ਅਲਰਟ। IMD ਇੰਡੀਅਨ ਮੈਟੇਰੋਲੋਜੀਕਲ ਡਿਪਾਰਟਮੈਂਟ ਨੇ ਗਰਮ ਹਵਾਵਾਂ ਦਾ ਜਿਹੜਾ ਫੋਰਕਾਸਟ ਕੀਤਾ, ਇਹਦਾ ਮਤਲਬ ਇਹ ਹੈ ਕਿ ਕਈ ਜਗ੍ਹਾ 'ਤੇ ਲੂ ਹੋਵੇਗੀ, ਰਾਹਤ ਦੀ ਕੋਈ ਉਮੀਦ ਵੀ ਨਹੀਂ ਹੈ, ਅਤੇ ਆਉਣ ਵਾਲੇ 8-10 ਦਿਨਾਂ ਦੇ ਵਿੱਚ ਕੋਈ ਬਾਰਿਸ਼ ਦੀ ਸੰਭਾਵਨਾ ਵੀ ਨਹੀਂ ਹੈ, ਅਤੇ ਤੇਜ਼ ਹਵਾਵਾਂ ਜਾਂ ਹਨੇਰੀਆਂ ਦੀ ਵੀ ਕੁਛ ਖਾਸ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਸੋਮਵਾਰ ਜਿਹੜਾ ਗੁਜ਼ਰ ਕੇ ਗਿਆ ਜੀ, 42 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਇਸ ਮੌਸਮ ਨਾਲੋਂ 3 ਡਿਗਰੀ ਜ਼ਿਆਦਾ ਦੱਸਿਆ ਗਿਆ। ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰੀ ਜਿਹੜਾ ਇਸ ਸੀਜ਼ਨ ਦਾ ਇਹ ਲੂ ਦਾ ਜਿਹੜਾ ਪੱਧਰ ਹੈ ਉਹਨੂੰ ਪਾਰ ਕੀਤਾ। ਪੰਜਾਬ ਵਿੱਚ ਵੀ 3 ਡਿਗਰੀ ਆਮ ਨਾਲੋਂ ਜ਼ਿਆਦਾ, ਅਤੇ ਸਭ ਤੋਂ ਵੱਧ ਗਰਮੀ ਬਠਿੰਡੇ ਵਿੱਚ ਰਿਕਾਰਡ ਕੀਤੀ ਗਈ, ਜਿੱਥੇ 47 ਤੱਕ ਰਿਕਾਰਡ ਕੀਤਾ ਗਿਆ, ਅਤੇ ਇਸ ਸੀਜ਼ਨ ਦਾ ਸਭ ਤੋਂ ਹਾਈਐਸਟ ਟੈਂਪਰੇਚਰ ਸੀ। ਹਰਿਆਣਾ ਵਿੱਚ ਵੀ 3 ਡਿਗਰੀ ਸੈਲਸੀਅਸ ਜ਼ਿਆਦਾ, ਅਤੇ ਸਿਰਸਾ ਵਿੱਚ 46 ਡਿਗਰੀ ਅਤੇ ਰੋਹਤਕ ਵਿੱਚ 45 ਰਿਕਾਰਡ ਕੀਤਾ ਗਿਆ ਹੈ ਜੀ। ਸੋ ਇਹਦੀ ਸ਼ੁਰੂਆਤ ਭਾਵੇਂ ਇੱਥੋਂ ਕੁ ਹੋਈ ਹੈ, ਪਰ ਇਸ ਦੇ ਹੋਰ ਜਿਹੜੇ ਸੂਬੇ ਨੇ ਉੱਧਰ ਨੂੰ ਫੈਲ ਜਾਣ ਦੀ ਜਲਦੀ ਹੀ ਸੰਭਾਵਨਾ ਹੈ। ਸੋ ਮੌਸਮ ਦੇ ਰੰਗ ਨੇ ਜੀ, ਜੂਨ ਮਹੀਨਾ ਆਪ ਜੀ ਨੂੰ ਪਤਾ ਕਿ ਅਜੇ ਤੇ ਮਹੀਨਾ ਜਿਹੜਾ ਜੀ ਉਹ ਕੋਈ ਖਾਸ ਨਹੀਂ ਹੈ, ਜੇ ਤਾਂ ਜਦੋਂ ਜੇਠ ਤੋਂ ਬਾਅਦ ਹਾੜ੍ਹ ਦੀ ਵਾਰੀ ਆਵੇਗੀ ਉਹ ਕਿੰਨਾ ਗਰਮ ਹੋਵੇਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ। ਮਾਰਕੀਟ ਦੀ ਗੱਲ ਕਰ ਲੈਂਦੇ ਜੀ, ਇਸ ਵੇਲੇ ਕਰੂਡ ਆਇਲ ਬੁਲੰਦੀਆਂ 'ਤੇ ਹੈ, ਕੱਚਾ ਤੇਲ। ਕਰੂਡ ਆਇਲ ਜਿਹੜਾ ਹੈ WTI ਵੈਸਟ ਟੈਕਸਸ ਇੰਟਰਮੀਡੀਏਟ ਹੈ, 107.8 ਡਾਲਰ ਦੇ ਆਸ ਪਾਸ ਟ੍ਰੇਡ ਹੋ ਰਿਹਾ, ਬਹੁਤ ਹਾਈ ਹੈ। ਹਾਲਾਂਕਿ ਕੁਛ ਦਿਨ ਪਹਿਲਾਂ ਇਸ ਤੋਂ ਵੀ ਜ਼ਿਆਦਾ ਜਿਹੜਾ ਸੀ ਉਹ ਰਿਕਾਰਡ ਕੀਤਾ ਗਿਆ ਸੀ, 111 ਤੱਕ 12 ਤੱਕ ਪਹੁੰਚ ਗਿਆ ਸੀ, ਲੇਕਿਨ ਬਿਲਕੁਲ ਉਸਦੇ ਨਜ਼ਦੀਕ ਪਹੁੰਚਦਾ ਹੋਇਆ। ਅਤੇ ਬ੍ਰੈਂਟ ਕਰੂਡ ਜਿਹੜਾ ਹੈ ਜੀ ਉਹ ਥੋੜ੍ਹਾ ਹੀ ਜ਼ਿਆਦਾ, ਆਮ ਤੌਰ 'ਤੇ ਫਰਕ ਜ਼ਿਆਦਾ ਹੁੰਦਾ, ਲੇਕਿਨ ਉਹ 109.10 ਦੇ ਆਸ ਪਾਸ ਟ੍ਰੇਡ ਹੋ ਰਿਹਾ। ਸੋ ਤਕਰੀਬਨ ਬਰਾਬਰ ਭਿੜਦੇ ਹੋਏ ਦੋਵੇਂ ਕਿਸਮਾਂ ਦੇ ਤੇਲ ਇਸ ਵੇਲੇ ਵਿਸ਼ਵ ਮਾਰਕੀਟ ਦੇ ਵਿੱਚ। ਕਰੰਸੀ ਦੀ ਗੱਲ ਕਰ ਲੈਂਦੇ ਹਾਂ ਜੀ, ਅਮਰੀਕਨ ਦੇ ਮੁਕਾਬਲੇ ਕੈਨੇਡੀਅਨ ਥੋੜ੍ਹਾ ਜਿਹਾ ਇੰਪਰੂਵ ਹੋਇਆ, ਜੋ ਪਿਛਲੇ ਹਫ਼ਤੇ ਦੇ ਵਿੱਚ ਥੋੜ੍ਹਾ ਕਮਜ਼ੋਰ ਰਹਿ ਗਿਆ ਸੀ, ਅਤੇ ਇਹ ਕਹਿ ਲਓ ਕਿ ਥੋੜ੍ਹਾ ਅਮਰੀਕਨ ਸਟਰੋਂਗ ਰਿਹਾ। ਉਸ ਵਿੱਚ $1.37 ਤੁਹਾਨੂੰ ਕੈਨੇਡੀਅਨ ਮਿਲਣਗੇ ਇੱਕ ਅਮਰੀਕਨ ਦੇ ਮੁਕਾਬਲੇ, $1.37। ਹੁਣ ਇੰਡੀਆ ਦੇ ਮੁਕਾਬਲੇ ਦੀ ਗੱਲ ਕਰ ਲੈਂਦੇ ਜੀ, ਕੈਨੇਡੀਅਨ ਦੇ ਅੱਜ ਅਗਰ ਤੁਸੀਂ ਸੈੱਲ ਕਰਦੇ ਹੋ ਇੱਕ ਕੈਨੇਡੀਅਨ ਡਾਲਰ, ਤਾਂ ਤੁਹਾਨੂੰ ਮਿਲਣਗੇ 70 ਰੁਪਏ ਦੇ 12 ਪੈਸੇ, ₹70.12। ਕਾਫੀ ਹਾਈ ਰੇਟ ਹੈ, ਇਤਿਹਾਸਿਕ ਪੱਧਰ 'ਤੇ ਅਸੀਂ ਈਜ਼ੀਲੀ ਕਹਿ ਸਕਦੇ ਹਾਂ ਕਿ ਅੱਜ ਦਾ ਦਿਨ ਜਿਹੜਾ ਹੈ ਕੈਨੇਡੀਅਨ ਦੇ ਕਿੰਨੇ ਰੁਪਏ ਤੁਹਾਨੂੰ ਮਿਲਣਗੇ ਸਭ ਤੋਂ ਹਾਈਐਸਟ ਹੈ ਹਿਸਟਰੀ ਦੇ ਵਿੱਚ। ਅਤੇ ਜੇ ਅਮਰੀਕਨ ਦੀ ਗੱਲ ਕਰੀਏ ਤਾਂ 100 ਦੇ ਲਾਗੇ ਛਾਗੇ ਪਹੁੰਚਿਆ ਹੋਇਆ, ਤਕਰੀਬਨ ਤੁਹਾਨੂੰ 96 ਰੁਪਏ ਇੰਡੀਅਨ ਰੁਪਏ ਮਿਲਣਗੇ ਇੱਕ ਅਮਰੀਕਨ ਦੇ, ₹96.27, ₹96.27। ਸੋ ਇੰਡੀਅਨ ਕਰੰਸੀ ਕੋਈ ਵਧੀਆ ਪਰਫੋਰਮ ਨਹੀਂ ਕਰ ਰਹੀ। ਤੇ ਆਓ ਜਰਾ ਖਬਰਾਂ ਵੱਲ ਧਿਆਨ ਹੁਣ ਕਰ ਲਈਏ। ਡੋਨਲਡ ਟਰੰਪ

ਜਿਨ੍ਹਾਂ ਦੇ ਵੱਡੇ ਵੱਡੇ ਫੈਸਲਿਆਂ ਦੇ ਨਾਲ ਬੜੀ ਦੁਨੀਆਂ ਵਿੱਚ ਉਥਲ ਪੁਥਲ ਹੋਈ ਹੈ। ਹੁਣ ਉਹ ਕਹਿ ਰਹੇ ਨੇ ਕਿ ਅਸੀਂ ਇਰਾਨ ਦੇ ਉੱਪਰ ਮੰਗਲਵਾਰ ਦਾ ਜੋ ਤੈਅ ਕੀਤਾ ਹੋਇਆ ਸੀ ਕਿ ਮੰਗਲਵਾਰ ਨੂੰ ਅਸੀਂ ਹਮਲਾ ਅਗਲਾ ਕਰ ਦੇਣਾ, ਉਸ ਨੂੰ ਅਸੀਂ ਰੋਕ ਦਿੱਤਾ। ਕਿਹਦੇ ਕਹਿਣ 'ਤੇ? ਗਲਫ ਸਟੇਟ ਕੁਛ ਖਾੜੀ ਮੁਲਕਾਂ ਦੇ ਕਹਿਣ 'ਤੇ ਰੋਕ ਦਿੱਤਾ, ਕਿਉਂਕਿ ਇਸ ਵੇਲੇ ਬਹੁਤ ਸੀਰੀਅਸ ਗੱਲਬਾਤ ਜਿਹੜੀ ਹੈ, ਨੈਗੋਸ਼ੀਏਸ਼ਨ ਵਾਰਤਾਲਾਪ ਚੱਲ ਰਹੀ ਹੈ। ਆਪਣਾ ਉਹਨਾਂ ਦਾ ਜਿਹੜਾ ਪੇਜ ਹੈ ਟਰੁੱਥ ਸੋਸ਼ਲ, ਉਸ ਦੇ ਉੱਪਰ ਪੋਸਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਬੇਨਤੀ ਉਹਨਾਂ ਨੂੰ ਕਤਰ, ਸਾਊਦੀ ਅਰਬ ਅਤੇ ਯੂਨਾਈਟਿਡ ਅਰਬ ਐਮੀਰੇਟਸ ਦੇ ਆਗੂਆਂ ਵੱਲੋਂ ਕੀਤੀ ਗਈ ਹੈ ਕਿ ਤੁਸੀਂ ਹੁਣ ਇਰਾਨ 'ਤੇ ਹਮਲਾ ਨਾ ਕਰਿਓ। ਲੇਕਿਨ ਉਹ ਕੀ ਕਹਿੰਦੇ ਨੇ, ਉਸ ਤੋਂ ਬਾਅਦ ਹੋਇਆ ਜਦੋਂ ਇਹ ਖਬਰਾਂ ਪਹਿਲੀਆਂ ਸੀ ਕਿ ਇਰਾਨ ਵੱਲੋਂ ਕੁਛ ਡਰੋਨ ਅਟੈਕ ਹੋਰ ਕੀਤੇ ਗਏ ਨੇ ਅਤੇ ਬਹੁਤ ਸੈਂਸਿਟਿਵ ਜਗ੍ਹਾ 'ਤੇ ਕੀਤੇ ਗਏ ਨੇ। ਟਰੰਪ ਨੇ ਇਹ ਜਾਣਕਾਰੀ ਦਿੱਤੀ ਕਿ ਮੈਨੂੰ ਦੱਸਿਆ ਗਿਆ ਕਿ ਇੱਕ ਡੀਲ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਵੇਗੀ ਜੋ ਕਿ ਅਮਰੀਕਾ ਨੂੰ ਬਿਲਕੁਲ ਮਨਜ਼ੂਰ ਹੋਵੇਗੀ ਅਤੇ ਇਰਾਨ ਦੇ ਕੋਲ ਕੋਈ ਨਿਊਕਲੀਅਰ ਹਥਿਆਰ ਨਹੀਂ ਹੋਵੇਗਾ। ਪਰ ਨਾਲ ਹੀ ਉਹਨਾਂ ਨੇ ਵਾਰਨਿੰਗ ਦਿੱਤੀ ਕਿ ਯੂ ਐਸ ਦੀ ਮਿਲਟਰੀ ਪੂਰੀ ਤਰ੍ਹਾਂ ਅੱਗੇ ਜਾਣ ਲਈ ਤਿਆਰ ਹੈ ਅਤੇ ਬਹੁਤ ਵੱਡਾ ਹਮਲਾ ਕਰਨ ਲਈ ਇਰਾਨ 'ਤੇ ਰੈਡੀ ਰਹੇਗੀ ਜੇ ਸਾਨੂੰ ਮਾੜਾ ਜਿਹਾ ਵੀ ਨੋਟਿਸ ਮਿਲਦਾ ਹੈ ਕਿ ਗੱਲਬਾਤ ਨਹੀਂ ਅੱਗੇ ਪਹੁੰਚੀ ਤਾਂ ਅਸੀਂ ਹਮਲੇ ਬੋਲ ਦੇਵਾਂਗੇ। ਇਰਾਨ ਵੱਲੋਂ ਇਸ ਟਰੰਪ ਦੀ ਲੇਟੈਸਟ ਸਟੇਟਮੈਂਟ 'ਤੇ ਮੇਰੇ ਖਬਰ ਆਪ ਜੀ ਨਾਲ ਸਾਂਝੇ ਕੀਤੇ ਜਾਣ ਤੱਕ ਕੁਛ ਅਪਡੇਟ ਨਹੀਂ ਸੀ ਆਈ, ਲੇਕਿਨ ਇਜ਼ਰਾਈਲ ਅਤੇ ਯੂ ਐਸ ਫੋਰਸਿਸ ਨੇ ਇਹ ਜੋ ਹਮਲੇ 28 ਫਰਵਰੀ ਨੂੰ ਸ਼ੁਰੂ ਕੀਤੇ ਸੀ, ਇਸ ਦਾ ਉਲਟ ਅਸਰ ਕਿ ਇਰਾਨ ਵੱਲੋਂ ਆਪਣੇ ਜਿਹੜੇ ਖਾੜੀ ਦੇ ਹੋਰ ਮੁਲਕ ਨੇ ਉਹਨਾਂ 'ਤੇ ਵੱਡੇ ਹਮਲੇ ਡਰੋਨਾਂ ਅਤੇ ਮਿਜ਼ਾਈਲਾਂ ਦੇ ਨਾਲ ਕੀਤੇ ਗਏ। ਸੋ ਅਪ੍ਰੈਲ ਦੇ ਵਿੱਚ ਜੰਗਬੰਦੀ ਜਿਹੜੀ ਹੋਈ ਸੀ ਉਸ ਤੋਂ ਬਾਅਦ ਗੱਲਾਂ ਬਾਤਾਂ ਜਿਹੜੀਆਂ ਹੋਈਆਂ ਨੇ ਉਸ ਵਿੱਚ ਮਾੜੀ ਮੋਟੀ ਉਲੰਘਣਾ ਹੋਈ ਹੈ, ਗੋਲੀਬਾਰੀ ਹੋਈ ਹੈ, ਲੇਕਿਨ ਕੋਈ ਵੱਡੇ ਪੱਧਰ 'ਤੇ ਲੜਾਈ ਹੈ ਰੁਕੀ ਹੋਈ ਹੈ। ਇਰਾਨ ਨੇ ਸਟ੍ਰੇਟ ਆਫ ਫਾਰਮੂਜ਼ 'ਤੇ ਕੰਟਰੋਲ ਆਪਣਾ ਜਾਰੀ ਰੱਖਿਆ ਅਤੇ ਦੁਨੀਆ ਦਾ 20% ਤੇਲ ਅਤੇ ਲਿਕੁਇਫਾਈਡ ਨੈਚੁਰਲ ਗੈਸ ਜਿਹੜੀ ਇੱਥੋਂ ਲੰਘਦੀ ਹੈ LNG, ਉਹ ਬਿਲਕੁਲ ਰਸਤਾ ਉਹਦਾ ਉਹਨਾਂ ਦੇ ਕੋਲ ਹੈ। ਇਸ ਮੂਵ ਦੇ ਤਹਿਤ ਜਿਸ ਵਿੱਚ ਇਰਾਨ ਨੇ ਯੂ ਐਸ ਅਤੇ ਇਜ਼ਰਾਈਲੀ ਜਿਹੜੀਆਂ ਟੈਕਸ ਨੇ ਅਤੇ ਆ ਸਟ੍ਰੇਟ ਆਫ ਫਾਰਮੂਜ਼ ਬੰਦ ਹੋਣ ਦੇ ਨਾਲ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਸਮਾਨ ਛੋ ਰਹੀਆਂ ਨੇ। ਸੋ ਯੂ ਐਸ ਏ ਨੇ ਆਪਣੇ ਤੌਰ 'ਤੇ ਇੱਕ ਬਲੋਕਡ ਇਰਾਨੀ ਪੋਰਟਸ ਦਾ ਕੀਤਾ ਹੋਇਆ, ਪਰ ਉਹ ਕਿੰਨੀ ਦੇਰ ਚੱਲੇਗਾ ਅਤੇ ਕਿਸ ਤਰ੍ਹਾਂ ਰਹੇਗਾ ਅਜੇ ਇਸ ਬਾਰੇ ਬਹੁਤ ਅਨਸਰਟਨਟੀ ਦਾ ਮਾਹੌਲ ਬਣਿਆ ਹੋਇਆ। ਟਰੰਪ ਦੀ ਲੇਟੈਸਟ ਅਨਾਊਂਸਮੈਂਟ ਜਿਹੜੀ ਆਈ ਹੈ ਉਸ ਵਿੱਚ ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਇਸੇ ਮੁੱਦੇ 'ਤੇ ਉਹਨਾਂ ਦੀ ਸਪੋਰਟ ਜਿਹੜੀ ਹੈ ਕਾਫੀ ਘਟੀ ਹੈ। ਇੱਕ ਉਹਨਾਂ ਦੇ ਆਪਣੇ ਹੀ ਮੀਡੀਆ ਵੱਲੋਂ ਕਰਵਾਏ ਗਏ ਸਰਵੇਖਣ ਦੇ ਵਿੱਚ ਸੋਮਵਾਰ ਨੂੰ ਇਹ ਸਾਹਮਣੇ ਆਇਆ ਕਿ 64% ਵੋਟਰ ਜਿਹੜੇ ਅਮਰੀਕਨ ਨੇ ਉਹ ਮੰਨਦੇ ਨੇ ਕਿ ਇਰਾਨ 'ਤੇ ਹਮਲਾ ਕਰਨਾ ਬਹੁਤ ਵੱਡੀ ਗਲਤੀ ਸੀ, ਰੋਂਗ ਡਿਸੀਜਨ ਸੀ। ਤਕਰੀਬਨ 37% ਜਿਹੜੇ ਨੇ ਜੀ ਉਹ ਟਰੰਪ ਦੀ ਪਰਫੋਰਮੈਂਸ ਜਿਹੜੀ ਹੈ ਪ੍ਰੈਜੀਡੈਂਟ ਵਜੋਂ ਉਹਨਾਂ ਦੀ ਪਰਫੋਰਮੈਂਸ ਤੋਂ ਖੁਸ਼ ਨੇ। ਸੋ ਰਿਪਬਲਿਕਨ ਨੂੰ ਮਿਡ ਟਰਮ ਇਲੈਕਸ਼ਨ ਦੇ ਵਿੱਚ ਜਿਹੜੇ ਚੈਲੇਂਜ ਹੈਗੇ ਨੇ, ਪਬਲਿਕ ਫਰਸਟ੍ਰੇਸ਼ਨ ਹੈ, ਟਰੰਪ ਦਾ ਇਕੋਨਮੀ ਨੂੰ ਹੈਂਡਲ ਕਰਨਾ, ਇਮੀਗ੍ਰੇਸ਼ਨ ਨੂੰ ਅਤੇ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ, ਬਹੁਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪਸੰਦ ਘੱਟ ਆ ਰਿਹਾ ਅਤੇ ਥੋੜ੍ਹੇ ਹੈ ਜਿਹੜੇ ਇਹਨਾਂ ਨੂੰ ਪਸੰਦ ਆ ਰਿਹਾ। ਸੋ ਬਹੁਤ ਕੁਛ ਇਸ ਵੇਲੇ ਹਵਾ ਦੇ ਵਿੱਚ ਹੈ। ਐਤਵਾਰ ਨੂੰ ਟਰੰਪ ਕਹਿ ਰਿਹਾ ਸੀ ਕਿ ਕਲੋਕ ਟਿਕਿੰਗ ਹੈ, ਭਾਵ ਕਿ ਸੂਈ ਦੀ ਘੜੀ ਚੱਲ ਰਹੀ ਹੈ ਅਤੇ ਇਰਾਨ ਵਾਲੇ ਲਾਈਫ ਸਪੋਰਟ 'ਤੇ ਨੇ ਅਤੇ ਅਸੀਂ ਉਹਨਾਂ 'ਤੇ ਹਮਲਾ ਬੋਲ ਦੇਵਾਂਗੇ, ਲੇਕਿਨ ਅੱਜ ਉਹ ਹਟ ਗਏ ਨੇ। ਇਸ ਤੋਂ ਪਹਿਲਾਂ ਆਪ ਜੀ ਨੂੰ ਯਾਦ ਹੋਵੇਗਾ ਕਿ 2 ਵਾਰੀ ਉਹਨਾਂ ਨੇ ਜਦੋਂ ਹਮਲੇ ਅੱਗੇ ਪਾਏ ਨੇ ਜਾਂ ਇਹਨਾਂ ਨੂੰ ਰੋਕਣ ਦੀ ਗੱਲ ਕੀਤੀ ਹੈ ਅਤੇ ਉਹ ਪਾਕਿਸਤਾਨ ਦੇ ਪ੍ਰੈਜੀਡੈਂਟ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਨਾਮ ਲਿਖਦੇ ਸੀ ਕਿ ਉਹਨਾਂ ਦੇ ਕਹਿਣ 'ਤੇ, ਉਹਨਾਂ ਦੇ ਵਿਸ਼ਵਾਸ 'ਤੇ ਮੈਂ ਇਸ ਨੂੰ ਅੱਗੇ ਪਾ ਰਿਹਾ।

ਮੈਨੂੰ ਲੱਗਦਾ ਕਿ ਸਵਾਲ ਵੀ ਸਾਂਝਾ ਕਰ ਲਈਏ ਤੇ ਸਵਾਲ ਅੱਜ ਵਿਕਟੋਰੀਆ ਡੇ ਹੈ ਇੱਧਰ ਤੇ ਉੱਧਰ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਸੋ ਕਿਉਂ ਨਾ ਸਵਾਲ ਜਿਹੜਾ ਜੀ ਉਹ ਵੀ ਇਸ ਹਿਸਾਬ ਨਾਲ ਪੁੱਛੀਏ ਕਿ ਜੋ ਕੈਨੇਡਾ ਤੇ USA ਦੇ ਨਾਲ ਜੁੜਦਾ ਹੋਵੇ ਸੋ ਸਵਾਲ ਸੁਣ ਲਓ ਜੀ ਕੈਨੇਡਾ ਦਾ ਬਾਰਡਰ ਤਾਂ USA ਨਾਲ ਲੱਗਦਾ ਤੇ ਕਿਸੇ ਵੀ ਦੋ ਮੁਲਕਾਂ ਦਾ ਆਪਸ ਵਿੱਚ ਲੱਗਦਾ ਹੋਇਆ ਇਹ ਦੁਨੀਆ ਦਾ ਸਭ ਤੋਂ ਲੰਬਾ ਬਾਰਡਰ ਹੈ ਪਰ ਸਵਾਲ ਇਹ ਹੈ ਜੀ ਕਿ ਕੈਨੇਡਾ ਦੇ ਨਾਲ USA ਦੀਆਂ ਕਿੰਨੀਆਂ ਸਟੇਟਾਂ ਦਾ ਬਾਰਡਰ ਲੱਗਦਾ ਕੈਨੇਡਾ ਦੇ ਨਾਲ USA ਦੀਆਂ ਕਿੰਨੀਆਂ ਸਟੇਟਾਂ ਦਾ ਬਾਰਡਰ ਲੱਗਦਾ ਹੈ ਸਵਾਲ ਤੇ ਇਹਦਾ ਜਵਾਬ ਤੁਸੀਂ ਦਿਓ ਜੀ 403-902-1323 403-902-1323 ਕੈਨੇਡਾ ਨਾਲ USA ਦੀਆਂ ਕਿੰਨੀਆਂ ਸਟੇਟਾਂ ਦਾ ਬਾਰਡਰ ਲੱਗਦਾ ਜੇ ਤੁਸੀਂ ਕਾਲ ਕਰਕੇ ਜਵਾਬ ਨਹੀਂ ਦੇਣਾ ਤਾਂ ਸਾਡੇ ਵਟਸਐਪ ਇਸੇ ਨੰਬਰ 'ਤੇ ਜਿਹੜਾ ਮੈਂ ਦੱਸਿਆ 403-902-1323 403-902-1323 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਜਾਂ ਵਟਸਐਪ 'ਤੇ ਇਸੇ ਨੰਬਰ 'ਤੇ ਭੇਜ ਕੇ ਸਾਨੂੰ ਸਵਾਲ ਦਾ ਜਵਾਬ ਦਿਓ ਯਾਦ ਰੱਖਣਾ ਕਿ ਜਦੋਂ ਤੁਸੀਂ ਸਵਾਲ ਦਾ ਜਵਾਬ ਲਿਖ ਕੇ ਭੇਜਣਾ ਹੈ ਤਾਂ ਆਪਣੇ ਆਪਣਾ ਨਾਮ ਫੋਨ ਦੇ ਚਾਰ ਆਖਰੀ ਅੱਖਰ ਚਾਹੇ ਜਿਹੜੇ ਸਾਡੇ ਕੋਲ ਆ ਜਾਣਗੇ ਅਸੀਂ ਉਹ ਬੋਲਾਂਗੇ ਅਤੇ ਸਵਾਲ ਦਾ ਜਵਾਬ ਇਹ ਤਿੰਨ ਚੀਜ਼ਾਂ ਤਾਂ ਕਿ ਅਸੀਂ ਆਪ ਜੀ ਨੂੰ ਡਰਾਵੇ ਸ਼ਾਮਿਲ ਕਰ ਸਕੀਏ ਅਤੇ ਆਪ ਜੀ ਨੂੰ ਦੇਵਾਂਗੇ ਮਦਰ ਇੰਡੀਆ ਰੈਸਟੋਰੈਂਟ ਵੱਲੋਂ$10 ਦਾ ਗਿਫਟ ਕਾਰਡ $10 ਦਾ ਗਿਫਟ ਕਾਰਡ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਜਿਸ ਨੂੰ ਤੁਸੀਂ ਚਲਾ ਸਕਦੇ ਹੋ ਇੰਜੋਏ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ 403-902-1323 403-902-1323 ਇਸ ਨੰਬਰ 'ਤੇ ਕਾਲ ਕਰ ਲਓ ਅਤੇ ਸਾਨੂੰ ਸਵਾਲ ਦਾ ਜਵਾਬ ਦਿਓ ਜਾਂ ਵਟਸਐਪ 'ਤੇ ਭੇਜ ਦਿਓ ਅਸੀਂ ਖਬਰ ਸ਼ੇਅਰ ਕਰਨੀ ਜਾਰੀ ਰੱਖਾਂਗੇ ਅਤੇ ਸ਼ੇਅਰ ਕਰਦੇ ਦੌਰਾਨ ਅਗਰ ਤੁਹਾਡੀ ਕਾਲ ਆਉਂਦੀ ਹੈ ਤਾਂ ਅਸੀਂ ਉਹਨੂੰ ਇਹਦੇ 'ਤੇ ਲਵਾਂਗੇ ਅਤੇ ਜੇ ਲਿਖ ਕੇ ਭੇਜ ਦਿਓ ਤਾਂ ਫਿਰ ਜਦੋਂ ਖਬਰ ਮੁੱਕੇਗੀ ਉਦੋਂ ਫਿਰ ਉਹ ਆਪ ਜੀ ਦਾ ਜਵਾਬ ਪੜਿਆ ਜਾਵੇਗਾ ਕਾਲ ਕਰ ਲਓ ਜੀ 403-902-1323 USA ਦੀਆਂ ਕਿੰਨੀਆਂ ਸਟੇਟਾਂ ਦੇ ਨਾਲ ਕੈਨੇਡਾ ਦਾ ਬਾਰਡਰ ਲੱਗਦਾ ਥੋੜ੍ਹਾ ਜਿਹਾ ਔਖਾ ਹੈ ਸਵਾਲ USA ਦੀਆਂ ਕਿੰਨੀਆਂ ਸਟੇਟਾਂ ਦੇ ਨਾਲ ਅਮਰੀਕਾ ਦੀਆਂ ਕਿੰਨੀਆਂ ਸਟੇਟਾਂ ਨਾਲ ਕੈਨੇਡਾ ਦਾ ਬਾਰਡਰ ਲੱਗਦਾ 403-902-1323 ਗੱਲ ਹੁਣ ਅਮਰੀਕਾ ਦੀ ਖਬਰ ਹੀ ਕਰ ਲੈਂਦੇ ਹਾਂ USA ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਹੋਰ ਕੈਨੇਡਾ ਵਿਰੋਧੀ ਫੈਸਲਾ ਲਿਆ ਗਿਆ US ਅੰਡਰ ਸੈਕਟਰੀ ਆਫ ਵਾਰ ਐਲਬ੍ਰਿਜ ਕੋਲਬੀ ਨੇ ਅਨਾਊਂਸ ਕੀਤਾ ਹੈ ਕਿ ਪੈਂਟਾਗਨ ਵੱਲੋਂ ਪਰਮਾਨੈਂਟ ਜੁਆਇੰਟ ਬੋਰਡ ਹੈ ਜਿਹੜਾ ਡਿਫੈਂਸ 'ਤੇ ਬਣਾਇਆ ਗਿਆ ਸੀ ਉਹਨੂੰ ਪੌਜ਼ ਕੀਤਾ ਜਾ ਰਿਹਾ ਕੈਨੇਡਾ ਦੇ ਨਾਲ ਭਾਵ ਇੱਕ ਐਡਵਾਈਜ਼ਰੀ ਬਾਡੀ ਸੀ ਉਹ ਜੋ ਨੌਰਥ ਅਮੈਰੀਕਨ ਕੋਂਟੀਨੈਂਟਲ ਡਿਫੈਂਸ ਜੋ ਕਿ 1940 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇੰਨੀ ਪੁਰਾਣੀ ਬਾਡੀ ਅਤੇ 85 ਸਾਲਾਂ ਦੇ ਵਿੱਚ ਚੱਲਦੀ ਹੋਈ ਬਾਡੀ ਨੂੰ ਇਸ ਸੰਸਥਾ ਦੇ ਕੰਮ ਕਾਜ ਨੂੰ ਜੋ ਸਾਂਝ ਸੀ ਕੈਨੇਡਾ ਅਤੇ USA ਦੀ ਉਸ ਨੂੰ ਰੋਕ ਦਿੱਤਾ ਗਿਆ ਇਹ ਖਬਰ ਪੈਂਟਾਗਨ ਦੇ ਹਵਾਲੇ ਨਾਲ US ਅੰਡਰ ਸੈਕਟਰੀ ਆਫ ਵਾਰ ਐਲਬ੍ਰਿਜ ਕੋਲਬੀ ਨੇ ਦਿੱਤੀ ਹੈ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਡਿਪਾਰਟਮੈਂਟ ਜਿਹੜਾ ਹੈ ਇਸ ਪਰਮਾਨੈਂਟ ਜੁਆਇੰਟ ਬੋਰਡ ਨੂੰ ਪੌਜ਼ ਕਰ ਰਿਹਾ ਤਾਂ ਕਿ ਅਸੀਂ ਰੀਅਸੈਸ ਦੁਬਾਰਾ ਜਿਹੜਾ ਇਸ ਨੂੰ ਦੇਖ ਲਈਏ ਪਰਖ ਲਈਏ ਤਾਂ ਕਿ ਜਿਹੜਾ ਪਤਾ ਲੱਗੇ ਕਿ ਜਿਹੜਾ ਫੋਰਮ ਹੈ ਨੌਰਥ ਅਮੈਰੀਕਨ ਡਿਫੈਂਸ ਨੂੰ ਕਿਵੇਂ ਜਿਹੜਾ ਉਹ ਫਾਇਦਾ ਪਹੁੰਚਾ ਰਿਹਾ ਸੋ ਐਡਵਾਈਜ਼ਰੀ ਫੋਰਮ ਹੈ US ਕੈਨੇਡਾ ਬਾਇਲੈਟਰਲ ਡਿਫੈਂਸ ਕੋਆਪਰੇਸ਼ਨ ਦਾ ਕੋਲਬੀ ਵੱਲੋਂ ਯੂਨਾਈਟਿਡ ਸਟੇਟਸ ਦੇ ਹਵਾਲੇ ਨਾਲ ਇਹ ਕਿਹਾ ਗਿਆ ਕਿ ਸਾਡੇ ਵੱਲੋਂ ਜਿਹੜੇ ਇੱਕ ਆਮ ਜਿਹੜੀ ਗੱਲ ਕੀਤੀ ਜਾਂਦੀ ਹੈ ਅਤੇ ਅਸਲੀਅਤ ਦੇ ਵਿੱਚ ਜਿਹੜਾ ਗੈਪ ਹੈ ਅਸੀਂ ਉਸਨੂੰ ਅਵੋਇਡ ਨਹੀਂ ਕਰ ਸਕਦੇ ਇੱਕ ਪੋਸਟ ਸੀ ਜਿੱਥੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਸਪੀਚ ਜਿਹੜੀ ਵਰਲਡ ਇਕਨੋਮਿਕ ਫੋਰਮ ਸਵਿਟਜ਼ਰਲੈਂਡ ਦੇ ਵਿੱਚ ਦਿੱਤੀ ਸੀਗੀ ਜਨਵਰੀ ਦੇ ਵਿੱਚ ਉਹਦਾ ਜ਼ਿਕਰ ਨਾਲ ਕੀਤਾ ਉਹਦਾ ਲਿੰਕ ਸ਼ੇਅਰ ਕੀਤਾ ਟਰਾਂਸਕ੍ਰਿਪਟ ਦਾ ਕਾਰਨੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਜਿਹੜਾ ਵਰਲਡ ਆਰਡਰ ਦੇ ਵਿੱਚ

0: ਰਪਚਰ ਹੈ ਭਾਵ ਕਿ ਦੁਨੀਆਂ ਦੇ ਵਿੱਚ ਜੋ ਆਰਡਰ ਹੈ ਵਿਸ਼ਵ ਦੇ ਵਿੱਚ ਉਹ ਵਿਗੜਿਆ ਹੋਇਆ ਭਾਵੇਂ ਕਿ ਡੋਨਲਡ ਟਰੰਪ ਦਾ ਨਾਮ ਨਹੀਂ ਸੀ ਲਿਆ ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਾਰਕ ਕਾਰਨੀ ਦੀ ਇਸ ਸਪੀਚ ਨੂੰ ਕਾਫੀ ਕਲੋਜ਼ਲੀ ਦੇਖਿਆ ਤੇ ਉਸ ਤੋਂ ਬਾਅਦ ਟਰੰਪ ਨੇ ਕਾਰਨੀ ਨੂੰ ਗਵਰਨਰ ਵੀ ਕਿਹਾ ਪਰ ਰੀਸੈਂਟ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਿੱਧਾ ਹਮਲਾ ਕੈਨੇਡਾ ਤੇ ਜੋ ਟਰੰਪ ਬੋਲਦੇ ਰਹੇ ਨੇ ਹੁਣ ਤੱਕ ਉਹ ਇਸ ਵੇਲੇ ਨਹੀਂ ਹੋਇਆ ਸੋ ਕੌਨਫਲਿਕਟ ਇਰਾਨ ਦਾ ਤੇ ਸਟੇਟ ਆਫ ਹੋਰਮੂਜ਼ ਦਾ ਇਹ ਅਨਕਲੀਅਰ ਹੈ ਉਸ ਦੇ ਚੱਲਦਿਆਂ ਕਿ ਕਿਉਂ ਇਹ ਜਿਹੜਾ ਕੰਮ ਹੈ ਡਿਫੈਂਸ ਬੋਰਡ ਖਤਮ ਕਰਨ ਜਾਂ ਪੌਜ਼ ਕਰਨ ਦਾ ਜਾਂ ਖਤਮ ਕਰਨ ਦਾ ਇਹ ਜਿਹੜਾ ਫੈਸਲਾ ਕਿਉਂ ਲਿਆ ਗਿਆ ਸੋ ਸਰਕਾਰ ਕੈਨੇਡਾ ਦੀ ਨੇ ਇਸ ਮਾਮਲੇ ਤੇ ਜਿਹੜਾ ਹਲੇ ਤੱਕ ਕੋਈ ਬਹੁਤ ਜ਼ਿਆਦਾ ਪ੍ਰਤੀਕਰਮ ਨਹੀਂ ਲੇਕਿਨ ਕੁਛ ਹੋਰ ਲੀਡਰ ਬੋਲ ਰਹੇ ਨੇ ਸੋ ਇਸ ਮਾਮਲੇ ਤੇ ਇਹ ਗੱਲਬਾਤ ਚੱਲਦੀ ਰਹੇਗੀ ਮੈਨੂੰ ਲੱਗਦਾ ਕਿ ਲੇਕਿਨ ਪੈਂਟਾਗਨ ਦੇ ਹਵਾਲੇ ਨਾਲ ਵੀ ਇਹ ਕਿਹਾ ਜਾ ਰਿਹਾ ਔਰ US ਅੰਡਰ ਸੈਕਟਰੀ ਐਲਬ੍ਰਿਜ ਕੋਲਬੀ ਨੇ ਜਿਹੜੀ ਗੱਲ ਕੀਤੀ ਹੈ ਉਹ ਕਹਿੰਦੇ ਕਿ ਪੈਂਟਾਗਨ ਨੇ ਪੌਜ਼ ਕੀਤਾ ਸੋ ਕਿ ਪਰਮਾਨੈਂਟ ਜੁਆਇੰਟ ਬੋਰਡ ਤੇ ਜਿਹੜੀ ਇਹਨਾਂ ਦੀ ਪਾਰਟੀਸਪੇਸ਼ਨ ਹੈ ਕੈਨੇਡਾ ਦੀ ਉਹਨੂੰ ਰੋਕਿਆ ਜਾ ਰਿਹਾ ਹੈ ਸੋ ਕੈਨੇਡਾ ਵਾਸਤੇ ਜੋ ਉਹ ਕੰਮਕਾਜ ਕਰ ਰਹੇ ਨੇ USA ਵਾਲੇ ਤੇ ਜਿਸ ਤਰ੍ਹਾਂ ਸਖਤੀਆਂ ਉਹਨਾਂ ਦੀਆਂ ਜਾਰੀ ਰਹੀਆਂ ਨੇ ਇਹ ਵੀ ਉਸੇ ਕੜੀ ਦੇ ਵਿੱਚ ਉਸਨੂੰ ਪਰੋ ਕੇ ਦੇਖਿਆ ਜਾ ਸਕਦਾ ਹੈ ਜੀ ਕੈਨੇਡਾ ਵੱਲੋਂ ਕੁਝ ਸਪੈਂਡਿੰਗ ਜਿਹੜੀ ਹੈ ਉਹ ਫੌਜ ਦੀ ਵਧਾਈ ਗਈ ਹੈ ਫੌਜ ਦਾ ਬਜਟ ਵੀ ਤੇ ਜੋ ਨਾਟੋ ਮੁਲਕਾਂ ਲਈ ਜੋ ਇੱਕ ਕਿਸਮ ਦੀ ਬੈਂਚਮਾਰਕ ਹੈ ਕਿ ਆਪਣੀ GDP ਦਾ 2% ਜਿਹੜਾ ਹੈ ਉਹ ਖਰਚਣਾ ਉਹਨਾਂ ਦੀ ਜ਼ਰੂਰੀ ਹੈ ਕੈਨੇਡਾ ਵਾਲਿਆਂ ਨੇ ਉਸ ਟਾਰਗੇਟ ਨੂੰ ਜਿਹੜਾ ਪਹਿਲੀ ਵਾਰੀ ਕ੍ਰੋਸ ਕੀਤਾ ਤੇ 9.3 billion ਬੂਸਟ ਜਿਹੜਾ ਡਿਫੈਂਸ ਬਜਟ ਨੂੰ ਮਿਲਿਆ ਉਹਦੇ ਨਾਲ ਜਿਹੜਾ ਇਹ ਗੱਲ ਬਣੀ ਹੈ ਪਰ ਟਰੰਪ ਜੋ ਕਿ ਲਗਾਤਾਰ ਇਹਨਾਂ ਮੈਂਬਰ ਮੁਲਕਾਂ ਨੂੰ ਕਹਿੰਦੇ ਰਹਿਣ ਕਿ ਤੁਸੀਂ ਆਪਣਾ ਬਜਟ ਵਧਾਓ ਬਜਟ ਵਧਾਓ ਉਹ ਆਪਣੇ ਥਾਂ ਤੇ ਹੈ ਲੇਕਿਨ ਹੁਣ ਆਹ ਜਿਹੜਾ ਫੈਸਲਾ ਹੋਇਆ ਇਸ ਮਾਮਲੇ ਤੇ ਕੋਈ ਸ਼ਾਇਦ ਕੋਈ ਬਹੁਤਾ ਤਾਂ ਨਾ ਬੋਲੇ ਲੇਕਿਨ ਇਹ ਹੀ ਹੈ ਕਿ ਸਰਕਾਰ ਨੇ ਅਮਰੀਕਾ ਦੀ ਨੇ ਇੱਕ ਕਿਸਮ ਦਾ ਨਾਰਾਜ਼ ਹੋ ਕੇ ਫੈਸਲਾ ਲਿਆ ਜਾਪਦਾ ਹੈ ਜੌਨ ਮਕੇ ਜੋ ਕਿ ਸਾਬਕਾ ਮੈਂਬਰ ਪਾਰਲੀਮੈਂਟ ਨੇ ਕੈਨੇਡੀਅਨ ਕੋ ਚੇਅਰ ਨੇ ਜਦੋਂ ਆਖਰੀ ਵਾਰੀ ਇਹ ਬੋਰਡ ਬੈਠਾ ਸੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਇਹ ਜਿਹੜਾ ਕੈਂਸਲੇਸ਼ਨ ਹੈ ਜਵਾਬ ਸਵਾਲ ਜਿਹੜੇ ਨੇ ਤੇ ਖੜੇ ਹੋ ਗਏ ਨੇ ਸੋ ਕੈਨੇਡਾ ਦਾ ਫਿਊਚਰ ਜਿਹੜਾ ਤੇ ਉਹਦੇ ਵਿੱਚ ਉਹਨਾਂ ਨੇ ਜੋ F-35 ਜਹਾਜ਼ ਵੀ ਖਰੀਦਣ ਦਾ ਕੁਛ ਰੱਖਿਆ ਹੋਇਆ ਹੈ ਪਰ ਉਹਦੇ ਬਾਰੇ ਕੋਈ ਸੋਲਿਡ ਫੈਸਲਾ ਨਹੀਂ ਕੀਤਾ ਜਾ ਰਿਹਾ ਇਹਦੇ ਬਾਰੇ ਅਨਸਰਟਨਟੀ ਬੜੀ ਰਹੇਗੀ ਕੈਨੇਡਾ ਸਰਕਾਰ ਵੀ ਆਪਣਾ ਦੇਖ ਕੇ ਹੀ ਫਿਰ ਕੁਛ ਕਦਮ ਚੁੱਕੇਗੀ ਜੀ ਇੱਕ ਬ੍ਰੇਕ ਲੈ ਲੈਂਦੀ ਜੀ ਬ੍ਰੇਕ ਤੋਂ ਬਾਅਦ ਪਰਤ ਕੇ ਖਬਰਾਂ ਜਿਹੜੀਆਂ ਨੇ ਜੀ ਸਾਂਝੀਆਂ ਕਰਾਂਗੇ ਅਸੀਂ
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
1: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ

0: ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ। ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।

0: ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕੁਝ ਸਮਾਂ ਤੇ ਸਾਡੇ ਕੋਲ ਜਵਾਬ ਬਾਬਾ ਸਾਰੇ ਆਏ ਹੋਏ ਨੇ ਤੇ ਅਸੀਂ ਉਹ ਸ਼ੇਅਰ ਕਰਾਂਗੇ ਆਪ ਜੀ ਨਾਲ ਸਵਾਲਾਂ ਦੇ ਜਵਾਬ ਮੈਂ ਜਿਹੜਾ ਖਬਰਾਂ ਦੇ ਵਿੱਚ ਜਿਹੜਾ ਜ਼ਿਆਦਾ ਖੁੱਭ ਗਿਆ ਅਤੇ ਸਵਾਲ ਕਾਫੀ ਸਵਾਲ ਸਵਾਲ ਦੇ ਜਵਾਬ ਕਾਫੀ ਸਾਰੇ ਸਰੋਤਿਆਂ ਦੇ ਆਏ ਹੋਏ ਨੇ ਲੇਕਿਨ ਉਸ ਤੋਂ ਪਹਿਲਾਂ ਸਪੋਂਸਰਾਂ ਬਾਰੇ ਮਾੜਾ ਜਿਹਾ ਦੱਸ ਦਈਏ ਕਿ ਸੋਨਿਕ ਇੰਸ਼ੋਰੈਂਸ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਮਾਨਸ ਪਹੁਜਾ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਭ ਤੋਂ ਬੈਸਟ ਰੇਟ ਦੇਵਾਂਗੇ ਬੈਸਟ ਰੇਟਸ ਆਫ ਇੰਸ਼ੋਰੈਂਸ ਇਨ ਅਲਬਰਟਾ ਸੋਨਿਕ ਇੰਸ਼ੋਰੈਂਸ ਮਰਸੀਰੀਜ਼ ਬੈਂਜ ਕੰਟਰੀ ਹਿਲਸ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਬਹੁਤ ਵਧੀਆ ਡੀਲ ਦੇ ਸਕਦੇ ਨੇ ਅਗਰ ਤੁਸੀਂ ਉਹਨਾਂ ਨਾਲ ਸੰਪਰਕ ਕਰਦੇ ਹੋ ਸਾਡੇ ਕੋਲ ਸਰੋਤੇ ਨੇ ਮੈਂ ਉਹਨਾਂ ਨਾਲ ਉਹਨਾਂ ਨੂੰ ਬੇਨਤੀ ਕਰਾਂਗੇ ਥੋੜ੍ਹੇ ਜਿਹਾ ਹੋਲਡ ਰੱਖੋ ਅਸੀਂ ਕਾਲ ਲਵਾਂਗੇ ਮੈਂ ਰਿਸਪੋਂਸਰ ਪੜ੍ਹ ਦੇਵਾਂ ਜੀ ਮਰਸੀਰੀਜ਼ ਬੈਂਜ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ ਉਹਨਾਂ ਦਾ ਫੋਨ ਨੰਬਰ 403-903-5757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਹੋਰੀ ਜੋ ਸੁਪਰਵਿਜ਼ਰ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਕਰਦੇ ਨੇ ਫੋਨ ਨੰਬਰ 403-404-3500 ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀਆਂ ਅਤੇ ਫੋਨ ਨੰਬਰ ਹੈ 800-5760-09-83 ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ ਅਤੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ 403-461-6666 ਪਿਕਸਲ ਫੋਟੋ ਸਟੂਡੀਓ ਤੋਂ ਤੁਹਾਨੂੰ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਾ ਕੇ ਦੇਣਗੇ ਫੈਮਿਲੀ ਫੋਟੋ ਬੱਚਿਆਂ ਦੀਆਂ ਫੋਟੋ ਵੀ ਕਰ ਦੇਣਗੇ ਸਵਰਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਸਾਡੇ ਕੋਲ ਕਾਲਰ ਨੇ ਜੀ ਜੀ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਪਹਿਲਾਂ ਤਾਂ ਵਧਾਈਆਂ ਜੀ ਵਿਕਟੋਰੀਆ ਡੇ ਦੀਆਂ
0: ਜੀ ਜੀ
1: ਜੀ ਸਾਰਿਆਂ ਨੂੰ
0: ਜੀ
1: ਵਧੀਆ ਜੀ ਤੁਸੀਂ ਵਧੀਆ ਦੱਸਿਆ ਵਿਕਟੋਰੀਆ ਡੇ ਬਾਬਤ ਹਾਂਜੀ ਤੇ ਜਿਹੜਾ ਤੁਹਾਡਾ ਸਵਾਲ ਆ ਉਹ ਹਾਂਜੀ 6 ਲੱਖ ਦੇ ਆ
0: ਠੀਕ ਹੈ ਜੀ ਤੁਹਾਡਾ ਫੋਨ ਨੰਬਰ ਲਿਖਾ ਦਿਓ ਜੀ 69 ਕਿੰਨਾ 6559
1: ਹਾਂਜੀ 6599
0: ਥੈਂਕ
1: ਯੂ ਤੁਸੀਂ ਪਿਛਲੇ ਵੀਕ ਨਾ ਵੀ ਬੋਲਿਆ ਸੀ ਦਿੱਤਾ ਸੀ ਵਰਡ ਦਿੱਤਾ ਸੀ ਤੁਹਾਡਾ ਥੈਂਕ ਯੂ
0: ਠੀਕ ਹੈ
1: ਆਵਾਂਗੇ ਲੈਣ ਇਸ ਵੀਕ
0: ਠੀਕ ਹੈ ਜੀ ਥੈਂਕ ਯੂ
1: ਹਾਂਜੀ
0: ਓਕੇ ਜੀ ਥੈਂਕ ਯੂ
1: ਥੈਂਕ ਯੂ ਜੀ
0: ਥੈਂਕ ਯੂ

0: ਰੇਡੀ ਸਤਸੰਗ ਹੈਲੋ ਜੀ
1: ਹਾਂਜੀ 13 ਸੀਟਾਂ ਲੱਗਦੀਆਂ ਜੀ ਮੇਰਾ ਨਾਮ ਸੰਤ ਸਿੰਘ ਧਾਲੀਵਾਲ
0: ਸੰਤ
1: ਫੋਨ ਨੰਬਰ ਸਿੰਘ ਧਾਲੀਵਾਲ ਫੋਨ ਨੰਬਰ 403-951-0852
0: ਕੀ ਤੁਹਾਡਾ ਜਵਾਬ ਕੀ ਹੈ ਜੀ
1: 13 ਸੀਟਾਂ ਲੱਗਦੀਆਂ 13
0: ਮੈਂ ਨੋਟ ਕਰ ਲਿਆ ਜੀ ਠੀਕ ਹੈ ਮਿਹਰਬਾਨੀ ਥੈਂਕ ਯੂ ਜੀ ਜਿਹੜੇ ਜਵਾਬ ਹੋਰ ਆਏ ਨੇ ਜੀ ਉਹ ਵੀ ਪੜ੍ਹ ਦਈਏ ਜਰਾ ਗੁਰਨਾਮ ਸਿੰਘ ਹੋਰੀ ਜਵਾਬ ਦਿੰਦੇ ਨੇ 12 ਸਟੇਟਾਂ 4 ਡਿਜਿਟ ਫੋਨ ਦੇ 4360 ਅਮਿਤ ਹੋਰੀ ਜਵਾਬ ਦਿੰਦੇ ਨੇ 12 ਸਟੇਟਾਂ 2471 ਫੋਨ ਦੇ 4 ਡਿਜਿਟ ਯੁੱਧਵੀਰ ਹੁਣੀ ਜਵਾਬ ਦਿੰਦੇ ਨੇ 13 ਸਟੇਟਾਂ 1391 ਉਹਨਾਂ ਦੇ ਫੋਨ ਦੇ 4 ਡਿਜਿਟ ਨਵਦੀਪ ਸਿੰਘ ਲੇਹਲ ਜਵਾਬ ਦਿੰਦੇ ਨੇ 12 ਸਟੇਟਾਂ ਫੋਨ ਦੇ 4 ਡਿਜਿਟ 6615 ਸੁਰਿੰਦਰ ਕੌਰ ਜਵਾਬ ਦਿੰਦੇ ਨੇ 13 ਸਟੇਟਾਂ ਫੋਨ ਦੇ 4 ਡਿਜਿਟ 6615 ਬਹੁਤ ਸਾਰੇ ਜਵਾਬ ਆਏ ਨੇ ਸੋ ਜਿਨ੍ਹਾਂ ਨੇ ਦੇਰ ਨਾਲ ਸੁਣਨਾ ਸ਼ੁਰੂ ਕੀਤਾ ਹੋਵੇ ਉਹਨਾਂ ਲਈ ਕੈਨੇਡਾ ਦੇ ਨਾਲ ਅਮਰੀਕਾ ਦੀਆਂ ਕਿੰਨੀਆਂ ਸਟੇਟਾਂ ਦਾ ਬਾਰਡਰ ਲੱਗਦਾ ਹੈ ਕੈਨੇਡਾ ਦੇ ਨਾਲ ਅਮਰੀਕਾ ਦੀਆਂ ਕਿੰਨੀਆਂ ਸਟੇਟਾਂ ਦਾ ਬਾਰਡਰ ਲੱਗਦਾ 403-902-1323 403-902-1323 403-902-1323 ਇਸ ਨੰਬਰ 'ਤੇ ਕਾਲ ਕਰ ਲਓ ਜਾਂ ਵਟਸਐਪ 'ਤੇ ਮੈਸੇਜ ਭੇਜ ਦਿਓ ਅਸੀਂ ਤੁਹਾਨੂੰ ਡਰਾਅ 'ਚ ਸ਼ਾਮਿਲ ਕਰ ਲਵਾਂਗੇ ਅਤੇ 3 ਜਾਂ 4 ਗਿਫਟ ਕਾਰਡ ਅਸੀਂ ਮਦਰ ਇੰਡੀਆ ਰੈਸਟੋਰੈਂਟ ਦੇ $10 ਦੇ ਗਿਫਟ ਕਾਰਡ ਜਿਹੜੇ ਨੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਦੇਵਾਂਗੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਇੱਕ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਹੋਣਾ ਦੇ ਨਾਲ ਗੱਲਬਾਤ ਵੀ ਪੇਸ਼ ਕੀਤੀ ਜਾਵੇਗੀ ਖਬਰਾਂ ਸੈਨਡੀਐਗੋ ਕੈਲੀਫੋਰਨੀਆ ਤੋਂ ਦੁਖਦਾਈ ਖਬਰ ਆ ਰਹੀ ਹੈ ਮਸਜਿਦ ਦੇ ਵਿੱਚ ਅੱਜ ਗੋਲੀਬਾਰੀ ਹੋਈ ਜਿੱਥੇ 3 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 2 ਜਿਹੜੇ ਸ਼ੱਕੀ ਨੇ ਗੋਲੀ ਚਲਾਉਣ ਵਾਲੇ ਉਹ ਵੀ ਮਾਰੇ ਗਏ ਨੇ ਮਸਜਿਦ ਦੇ ਸਿਕਿਉਰਿਟੀ ਗਾਰਡ ਜਿਹੜਾ ਹੈ ਉਹਦੀ ਵੀ ਇਸ ਵਿੱਚ ਮੌਤ ਹੋਈ ਹੈ ਅਤੇ ਇਸ ਨੂੰ ਹੇਟ ਕ੍ਰਾਈਮ ਕਿਹਾ ਜਾ ਰਿਹਾ ਇਸਲਾਮਿਕ ਸੈਂਟਰ ਆਫ ਸੈਨਡੀਐਗੋ ਦੇ ਵਿੱਚ ਸੈਨਡੀਐਗੋ ਪੁਲਿਸ ਚੀਫ ਸਕੌਟ ਵਾਲ ਨੇ ਦੱਸਿਆ ਕਿ ਅਸੀਂ ਇਸ ਨੂੰ ਹੇਟ ਕ੍ਰਾਈਮ ਕਹਿ ਰਹੇ ਹਾਂ ਇਹ ਸੈਂਟਰ ਜਿਹੜਾ ਹੈ ਸੈਨਡੀਐਗੋ ਕਾਉਂਟੀ ਦੇ ਵਿੱਚ ਸਭ ਤੋਂ ਵੱਡੀ ਮਸਜਿਦ ਹੈ ਅਤੇ ਇਹਦੇ ਵਿੱਚ ਅਲ ਰਾਸ਼ਿਦ ਸਕੂਲ ਵੀ ਹੈ ਜਿੱਥੇ ਕਿ ਅਰਬੀ ਦੇ ਵਿੱਚ ਜਿਹੜੇ ਨੇ ਉਹ ਇਸਲਾਮਿਕ ਸਟੱਡੀ ਦੇ ਕੋਰਸ ਦਿੱਤੇ ਜਾਂਦੇ ਨੇ ਅਤੇ 5 ਸਾਲ ਜਾਂ 5 ਸਾਲ ਤੋਂ ਉੱਪਰਲੇ ਬੱਚਿਆਂ ਨੂੰ ਜਿਹੜਾ ਹੈ ਕੁਰਾਨ ਵੀ ਪੜ੍ਹਾਈ ਜਾਂਦੀ ਹੈ ਸੋ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਬਹੁਤ ਸਾਰੇ ਬੱਚੇ ਜਿਹੜੇ ਸੀ ਹੱਥ ਫੜ ਕੇ ਇੱਕ ਦੂਸਰੇ ਦਾ ਬਾਹਰ ਆ ਰਹੇ ਸੀ ਪਾਰਕਿੰਗ ਲੋਟ ਦੇ ਵਿੱਚ ਜਿਸ ਨੂੰ ਕਿ ਅਣਗਿਣਤ ਪੁਲਿਸ ਦੀਆਂ ਗੱਡੀਆਂ ਨੇ ਜਿਹੜਾ ਘੇਰਿਆ ਹੋਇਆ ਸੀ ਇਸ ਮਸਜਿਦ ਦੇ ਆਲੇ ਦੁਆਲੇ ਘਰ ਨੇ ਅਪਾਰਟਮੈਂਟ ਨੇ ਸਟ੍ਰਿਪ ਮਾਲਸ ਨੇ ਅਤੇ ਰੈਸਟੋਰੈਂਟ ਅਤੇ ਹੋਰ ਤਰ੍ਹਾਂ ਇਹ ਸਾਰਾ ਏਰੀਆ ਹੈ ਜੀ ਸੋ ਇਸ ਵੇਲੇ ਹੋਰ ਇਨਫੋਰਮੇਸ਼ਨ ਦੀ ਜਾਣਕਾਰੀ ਜਿਹੜੀ ਹੈ ਉਹ ਜਾਣਕਾਰੀ ਉਡੀਕੀ ਜਾ ਰਹੀ ਹੈ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਦੇ ਆਫਿਸ ਨੇ ਕਿਹਾ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਆਫਿਸ ਵਿੱਚ ਉਹ ਗਵਰਨਰ ਨੂੰ ਬਰੀਫ ਕੀਤਾ ਜਾ ਰਿਹਾ ਹੈ ਇੱਕ ਬਿਮਾਰੀ ਦੀ ਗੱਲ ਕਰ ਲੈਂਦੇ ਹਾਂ ਇੱਕ ਪਾਸੇ ਤੇ ਹੰਟਾ ਵਾਇਰਸ ਦਾ ਰੌਲਾ ਹੈ ਹਜੇ ਤੱਕ ਤੇ ਵਾਰ ਵਾਰ ਜਿਹੜੀ ਵਰਲਡ ਹੈਲਥ ਦੀ ਏਜੰਸੀ ਹੈ UN ਦੀ ਉਹ ਕਹਿ ਰਹੀ ਹੈ ਕਿ ਨਹੀਂ ਕੋਈ ਗੱਲ ਘਬਰਾਉਣ ਵਾਲੀ ਖੈਰ ਜੇ ਉਹ ਕਹਿ ਰਹੇ ਨੇ ਤਾਂ ਨਹੀਂ ਘਬਰਾਉਂਦੇ ਇਸ ਤਰ੍ਹਾਂ ਦੇ ਬਿਆਨ ਕੋਵਿਡ ਤੋਂ ਪਹਿਲਾਂ ਵੀ ਆ ਰਹੇ ਸੀ ਲੇਕਿਨ ਉਸਦੀ ਖਿਆਲ ਰੱਖਿਆ ਜਾ ਰਿਹਾ ਜੋ ਕੈਨੇਡਾ ਵਿੱਚ ਜੋ ਉਸ ਜਹਾਜ਼ ਦੇ ਸਵਾਰ ਜਾਂ ਉਹਨਾਂ ਦੇ ਸੰਪਰਕ ਵਾਲੇ ਲੋਕ ਆਏ ਸੀ ਉਹਨਾਂ ਵਿੱਚੋਂ ਇੱਕ ਨੂੰ ਕਨਫਰਮ ਹੋਇਆ ਸੀ ਹੈਂਟਾ ਵਾਇਰਸ ਲੇਕਿਨ ਇਸ ਵੇਲੇ ਜਿਹੜਾ ਰੌਲਾ ਜ਼ਿਆਦਾ ਚੱਲ ਰਿਹਾ ਹੈ ਜੀ ਉਹ ਹੈ ਇਬੋਲਾ ਵਾਇਰਸ ਹੈ ਇਬੋਲਾ ਆਊਟਬ੍ਰੇਕ ਜਿਹੜੀ ਹੈ ਇਹ ਅਫਰੀਕਾ ਦੇ ਵਿੱਚ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਹੋਈ ਹੈ ਜਿੱਥੇ 390 ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਅਫਰੀਕਾ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਵਿੱਚ ਉਹਨਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਹੈ ਅਤੇ ਜਿਸ ਨਾਲ ਦੱਸਿਆ ਗਿਆ ਕਿ 100 ਦੇ ਕਰੀਬ ਮੌਤਾਂ ਹੋ ਗਈਆਂ ਨੇ ਕੁਛ ਹੋਰ ਮੁਲਕਾਂ ਦੇ ਵਿੱਚ ਯੁਗਾਂਡਾ ਵਗੈਰਾ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਮੌਤਾਂ ਹੋਣ ਦੀ ਖਬਰ ਹੈ ਵਰਲਡ ਹੈਲਥ ਆਰਗਨਾਈਜੇਸ਼ਨ ਨੇ ਇਸ ਨੂੰ ਜਿਹੜਾ ਹੈ ਇਹਦਾ ਇਬੋਲਾ ਦਾ ਜੋ ਨਵਾਂ

ਰੂਪ ਆਇਆ ਇਸ ਨੂੰ ਇਸ ਦਾ ਆਊਟਬ੍ਰੇਕ ਦਾ ਕਿਹਾ ਕਿ ਕੁਛ ਇੱਕ ਵਾਇਰਸ ਹੈ ਜਿਹੜੇ ਜਿਹਦੇ ਨਾਲ ਇਹ ਸਾਹਮਣੇ ਆਉਂਦਾ ਤੇ ਇੱਕ ਅਮਰੀਕਨ ਡਾਕਟਰ ਵੀ ਹੈ ਉਸ ਵਿੱਚ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਜਿਹਨੂੰ ਕਨਫਰਮ ਹੈ ਕਿ ਉਹਨੂੰ ਹੋਈ ਹੈ ਤੇ ਉਹਨਾਂ ਦਾ ਨਾਮ ਨਹੀਂ ਦੱਸਿਆ ਗਿਆ ਹਾਲਾਂਕਿ ਲੇਕਿਨ ਕੁਛ ਟਰਾਂਸਪੋਰਟੇਸ਼ਨ ਜਿਹੜੀ ਕੁਛ ਇੱਥੇ ਅਮਰੀਕਾ ਦੇ ਵਿੱਚ ਸੋਰੀ ਕੋਂਗੋ ਦੇ ਵਿੱਚ ਅਮਰੀਕਨ ਫਸੇ ਹੋਏ ਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਐਡਵਾਈਜ਼ਰੀਜ਼ ਮੁਲਕਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਐਬੋਲਾ ਆਊਟਬ੍ਰੇਕ ਨੂੰ ਲੈ ਕੇ ਖਬਰ ਕਿ ਟੋਰਾਂਟੋ ਦੇ ਦੋ ਆਫ ਡਿਊਟੀ ਪੁਲਿਸ ਅਫਸਰ ਜਿਹੜੇ ਨੇ ਉਹਨਾਂ 'ਤੇ ਸਪੇਨ ਦੇ ਵਿੱਚ ਦੋਸ਼ ਲੱਗਾ ਹੈ ਸੈਕਸ਼ੁਅਲ ਅਸਾਲਟ ਦਾ ਇਹ ਸਪੇਨ ਦੀ ਬਾਰਸੀਲੋਨਾ ਦੀ ਪੁਲਿਸ ਵੱਲੋਂ ਦੱਸਿਆ ਗਿਆ ਤਿੰਨ ਅਫਸਰ ਵੈਸੇ ਚਾਰਜ ਕੀਤੇ ਗਏ ਸੀ ਛੁੱਟੀਆਂ 'ਤੇ ਗਏ ਹੋਏ ਸੀ ਬਾਰਸੀਲੋਨਾ ਸਪੇਨ ਦੇ ਵਿੱਚ ਜਿਨ੍ਹਾਂ ਵਿੱਚੋਂ ਇਹ ਸਾਰੇ ਆਫ ਡਿਊਟੀ 'ਤੇ ਨੈਚੁਰਲੀ ਸੀਗੇ ਕਿਉਂਕਿ ਛੁੱਟੀਆਂ 'ਤੇ ਸੀਗੇ ਸੋ ਤਿੰਨ ਕੈਨੇਡੀਅਨ ਪੁਲਿਸ ਅਫਸਰ ਉਹਨਾਂ ਨੂੰ ਫੜਿਆ ਗਿਆ ਦੋ ਨੂੰ ਫੜ ਕੇ ਜਿਹੜਾ ਸੀ ਸੈਕਸ਼ੁਅਲ ਅਸਾਲਟ ਦੇ ਚਾਰਜ ਲੱਗੇ ਅਤੇ ਨਾਲੇ ਅਸਾਲਟ ਦੇ ਜਿਸ ਵਿੱਚ ਸੱਟਾਂ ਵੱਜੀਆਂ ਸਪੈਨਿਸ਼ ਪੁਲਿਸ ਦੇ ਦੱਸਣ ਮੁਤਾਬਕ ਕੈਟਲੋਨੀਆ ਪੁਲਿਸ ਨੇ ਦੱਸਿਆ ਕਿ 13 ਮਈ ਨੂੰ ਇਹ ਘਟਨਾ ਵਾਪਰੀ ਸੀ ਬਾਰਸੀਲੋਨਾ ਦੇ ਇੱਕ ਡਿਸਟ੍ਰਿਕਟ ਦੇ ਵਿੱਚ ਜਿਸ ਵਿੱਚ ਇੱਕ ਸੈਕਸ ਵਰਕਰ 'ਤੇ ਇਸ ਤਰ੍ਹਾਂ ਹਮਲਾ ਕੀਤਾ ਗਿਆ ਦੋ ਅਫਸਰ ਜਿਹੜੇ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਸ ਦਿਨ ਅਤੇ ਤੀਸਰੇ ਨੂੰ ਬਾਅਦ ਵਿੱਚ ਲੱਭ ਕੇ ਗ੍ਰਿਫਤਾਰ ਕੀਤਾ ਗਿਆ ਖੈਰ ਇਹ ਵਾਪਸ ਆ ਰਹੇ ਨੇ ਇੱਕ ਅਫਸਰ ਇਹਨਾਂ ਵਿੱਚੋਂ ਵਾਪਸ ਕੈਨੇਡਾ ਪਹੁੰਚ ਗਿਆ ਅਤੇ ਉਸ ਨੂੰ ਡਿਊਟੀ ਤੋਂ ਵਿਦ ਪੇ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਜਿਹੜੇ ਦੋ ਨੇ ਉਹ ਵੀ ਆਉਣਗੇ ਅਤੇ ਉਹਨਾਂ ਨੂੰ ਵੀ ਸਸਪੈਂਡ ਇਸੇ ਤਰ੍ਹਾਂ ਕੀਤਾ ਜਾਵੇਗਾ ਟੋਰਾਂਟੋ ਪੁਲਿਸ ਵੱਲੋਂ ਕਿਹਾ ਗਿਆ ਕਿ ਬਹੁਤ ਸੀਰੀਅਸ ਇਹ ਚਾਰਜਸ ਨੇ ਟੋਰਾਂਟੋ ਪੁਲਿਸ ਨੇ ਇਨਫੋਰਮੇਸ਼ਨ ਜਿਹੜੀ ਹੈ ਇਹ ਪਬਲਿਕ ਨੂੰ ਦਿੱਤੀ ਹੈ ਸੋ ਟੋਰਾਂਟੋ ਪੁਲਿਸ ਨੇ ਆਈਡੈਂਟੀਫਾਈ ਨਹੀਂ ਕੀਤੇ ਅਫਸਰ ਅਤੇ ਕੋਈ ਕਮੈਂਟ ਨਹੀਂ ਕੀਤਾ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਉਹ ਜੌਬ 'ਤੇ ਨਹੀਂ ਸੀਗੇ ਅਤੇ ਮੈਟਰ ਜਿਹੜਾ ਕੋਰਟ ਦੇ ਸਾਹਮਣੇ ਹੈ ਅਤੇ ਇਸ ਦੀ ਜਾਂਚ ਜਿਹੜੀ ਆ ਉਹ ਹੋਵੇਗੀ ਸਪੋਕਸਪਰਸਨ ਵੱਲੋਂ ਟੋਰਾਂਟੋ ਪੁਲਿਸ ਐਸੋਸੀਏਸ਼ਨ ਦੇ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਕਿ ਚਾਰਜਸ ਲੱਗ ਰਹੇ ਨੇ ਜੀ ਇਲੈਕਟ੍ਰਿਕ ਵਹੀਕਲ ਗੱਡੀਆਂ ਦੀ ਵਿਕਰੀ ਵਧੀ ਹੈ ਅਤੇ ਮਾਰਚ ਦੇ ਵਿੱਚ ਕਿਉਂਕਿ ਰਿਬੇਟ ਵੀ ਆ ਰਹੀ ਹੈ ਅਤੇ ਉਧਰੋਂ ਤੇਲ ਦੀਆਂ ਕੀਮਤਾਂ ਅਸਮਾਨ 'ਚ ਹੋ ਰਹੀਆਂ ਨੇ ਅਤੇ ਇਲੈਕਟ੍ਰਿਕ ਸਿਟੀ ਵਾਲੀ ਗੱਡੀ ਹੁਣ ਚੰਗੀ ਲੱਗਣੀ ਹੈ ਸਟੈਟਸ ਕੈਨਨ ਨੇ ਜੋ ਅੰਕੜੇ ਰਿਲੀਜ਼ ਕੀਤੇ ਨੇ ਮਾਰਚ ਦੇ ਉਹਦੇ ਵਿੱਚ ਕਿਹਾ ਗਿਆ ਕਿ ਮਾਰਚ ਦੇ ਵਿੱਚ ਕੈਨੇਡਾ ਦੇ ਵਿੱਚ 21,547 ਨਵੀਆਂ ਇਲੈਕਟ੍ਰਿਕ ਵਹੀਕਲ ਗੱਡੀਆਂ ਵਿਕੀਆਂ ਜੋ ਕਿ ਦਸੰਬਰ 2024 ਤੋਂ ਬਾਅਦ ਇਹ ਹਾਈਐਸਟ ਹੈ ਅਤੇ ਗੌਰਮੈਂਟ ਨੇ ਜਦੋਂ ਪ੍ਰੋਗਰਾਮ ਰਿਪੇਟ ਜਿਹੜਾ ਰੋਕ ਦਿੱਤਾ ਸੀ ਆਟਵਾ ਨੇ ਸਬਸਿਡੀਜ਼ ਨਵੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲ 'ਤੇ ਫਰਵਰੀ 2016 ਤੋਂ ਫਿਰ ਲੈ ਦਿੱਤੀਆਂ ਸੀ ਜਨਵਰੀ 2025 ਦੇ ਵਿੱਚ ਰੋਕ ਦਿੱਤੀਆਂ ਗਈਆਂ ਸੀ ਜਦੋਂ ਪਿਛਲੇ ਪ੍ਰੋਗਰਾਮ ਜਿਹੜੇ ਸੀ ਉਹ ਖਤਮ ਹੋ ਗਏ ਸੀ ਰਿਬੇਟ 'ਤੇ ਨਵਾਂ ਕੋਈ ਚਾਲੂ ਨਹੀਂ ਸੀ ਕੀਤਾ ਗਿਆ ਮਾਰਚ ਦੇ ਵਿੱਚ ਸੇਲ ਦੇ ਵਿੱਚ ਕਿਹਾ ਗਿਆ ਕਿ ਫਰਵਰੀ ਦੇ ਨਾਲੋਂ ਮਾਰਚ ਦੇ ਵਿੱਚ 83% ਉਛਾਲ ਆਇਆ ਵਿਕਰੀ ਦੇ ਵਿੱਚ ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 75% ਉੱਚਾ ਪਰ ਇਲੈਕਟ੍ਰਿਕ ਵਹੀਕਲ ਦੀ ਮਾਰਕੀਟ ਅਜੇ ਵੀ ਪਛੜੀ ਹੋਈ ਹੈ ਅਤੇ ਜਿੰਨੀਆਂ ਨਵੀਆਂ ਗੱਡੀਆਂ ਵਿਕਦੀਆਂ ਨੇ ਉਹਦਾ ਸਿਰਫ 12% ਜਿਹੜੀਆਂ ਇਲੈਕਟ੍ਰਿਕ ਗੱਡੀਆਂ ਹੁੰਦੀਆਂ ਨੇ ਮਾਰਚ ਦੇ ਵਿੱਚ ਜਿਹੜਾ ਹੈ ਜਿਹੜਾ ਸਾਰੀਆਂ ਗੱਡੀਆਂ ਵੈਸੇ ਜ਼ਿਆਦਾ ਵਿਕੀਆਂ ਓਵਰਆਲ ਜਿਹੜੀਆਂ ਮੰਥ ਓਵਰ ਮੰਥ ਬੇਸਿਸ 'ਤੇ 42% ਗੱਡੀਆਂ ਜ਼ਿਆਦਾ ਵਿਕੀਆਂ ਮਾਰਚ ਵਿੱਚ ਅਤੇ ਜੇ ਜਿਹੜਾ ਇਲੈਕਟ੍ਰਿਕ ਵਹੀਕਲ ਅਤੇ ਗੱਡੀਆਂ ਦੀ ਗੱਲ ਚੱਲੀ ਤਾਂ ਗੈਸ ਦੀ ਕਿਉਂ ਨਾ ਕਰ ਲਈਏ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇਰਾਨ ਦੀ ਲੜਾਈ ਤੋਂ ਬਾਅਦ ਗਲੋਬਲ ਆਇਲ ਸਪਲਾਈ ਜਿਹੜੀ ਹੈ ਉਹ ਕਾਫੀ ਉਥਲ ਪੁਥਲ ਉਸ ਵਿੱਚ ਹੋਈ ਹੈ ਨੈਸ਼ਨਲ ਐਵਰੇਜ ਰਾਸ਼ਟਰੀ ਪੱਧਰ 'ਤੇ ਕੈਨੇਡਾ ਦੇ ਵਿੱਚ ਜੋ ਰੈਗੂਲਰ ਗੈਸਲੀਨ ਹੈ ਜੋ ਤੇਲ ਅਸੀਂ ਪਾਉਂਦੇ ਹਾਂ ਗੱਡੀਆਂ ਦੇ ਵਿੱਚ ਆਮ ਗੈਸਲੀਨ ਪੈਟਰੋਲ ਉਹ $1.90 ਨੂੰ ਔਸਤ ਹੈ ਪੂਰੇ ਕੈਨੇਡਾ ਦੇ ਵਿੱਚ ਕਿਤੇ ਘੱਟ ਹੈ ਅਤੇ ਕਿਤੇ $1.90 ਤੋਂ ਬਲਕਿ $2 ਤੋਂ ਵੀ ਉੱਪਰ ਕਾਫੀ ਹੈ CAA ਦੇ ਮੁਤਾਬਕ ਜੋ ਕਿ ਇਹ ਸੀ ਜਿਹੜਾ ਇੱਕ ਮਹੀਨਾ ਪਹਿਲਾਂ ਨਾਲੋਂ ਇਹ ਉੱਪਰੀ ਆ ਇਸ ਵੇਲੇ ਅਤੇ ਉਦੋਂ $1.70 ਸੀ ਇਹਦਾ ਮਤਲਬ ਇਹ ਹੈ ਕਿ ਜੇ ਇਹ ਇਸੇ ਤਰ੍ਹਾਂ ਚੱਲਦਾ ਰਹਿੰਦੀ ਹੈ ਸਥਿਤੀ ਤਾਂ ਕੀਮਤਾਂ ਹੋਰ ਜ਼ਿਆਦਾ ਤਾਂ ਜਾ ਸਕਦੀਆਂ ਨੇ June 2022 ਦੇ ਵਿੱਚ ਜਿਹੜੀਆਂ ਕੈਨੇਡਾ ਦੇ ਵਿੱਚ ਸਭ ਤੋਂ ਉੱਚੀਆਂ ਜਿਹੜੀਆਂ ਕੀਮਤਾਂ ਸੀਗੀਆਂ ਉਹ June 2022 ਦੇ ਵਿੱਚ ਗੈਸ ਦੀਆਂ ਸੀਗੀਆਂ ਜਦੋਂ ਇਕਨੋਮਿਕ ਇਫੈਕਟ ਜਿਹੜੇ COVID-19 ਪੈਂਡੈਮਿਕ ਦੇ ਉਹਦੇ ਨਾਲ ਇੱਕਦਮ ਵਧਿਆ ਸੀ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਉਸ ਵੇਲੇ ਨੈਸ਼ਨਲ ਐਵਰੇਜ ਪ੍ਰਾਈਸ $2.07 ਤੱਕ ਪਹੁੰਚ ਗਈ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਸਭ ਤੋਂ ਮਹਿੰਗੀ ਤਕਰੀਬਨ ਗੈਸ ਹੁੰਦੀ ਹੈ ਉਹ ਉੱਥੇ ਕੁਛ ਪੰਪ ਜਿਹੜੇ ਨੇ ਉਸ ਪੀਰੀਅਡ ਦੇ ਵਿੱਚ $2.25 'ਤੇ ਹੈਗੇ ਨੇ ਸੋ
ਸਿੰਗਲ ਮੋਸਟ ਐਕਸਪੈਂਸਿਵ ਡੇ ਜਿਹੜਾ ਜੂਨ 10 2022

ਨੈਸ਼ਨਲ ਐਵਰੇਜ ਸੀ ਉਹ $2.11 ਤੇ ਸੀ ਤੇ ਇਸ ਵੇਲੇ 1.90 ਤੇ ਕਹਾਣੀ ਪਹੁੰਚੀ ਹੋਈ ਹੈ ਜੀ, ਕਾਫੀ ਉੱਚੀ ਹੈ ਤੇ ਰੱਬ ਨਾ ਕਰੇ ਉਧਰ ਨੂੰ ਜਾਣ ਇੰਨੀਆਂ ਪ੍ਰਾਈਸਾਂ ਦੇ ਨੇ ਤੇ ਬਹੁਤ ਫਿਰ ਔਖਾ ਹੋਵੇਗਾ ਜੀ। ਇੱਕ ਸਟੇਸ਼ਨ ਆਈ ਡੀ ਤੇ ਬ੍ਰੇਕ ਦਾ ਸਮਾਂ ਹੋ ਗਿਆ ਜੀ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ genesisland.com ਤੇ ਜਾਓ
3: Calgary's oldest, biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
1: 94.7 FM Radio Sursangam. Har hafte 20 ghante suno. Monday to Friday, sham 4 to 5. Kuldeep Singh Vichar Charcha. Sham 8 to 9, Jitendra Pannu. Radio Sursangam.ca. Phone 403-585-0910. Radio Sursangam.
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ

0: अपने घर का दूजा ना आया सुकून ते कैनेडा च घर खरीदना एक वड्डी चुनौती।
1: घर खरीदण तो पहला इत्मीनान नाल किसे प्रोफेशनल दी सलाह जरूर लाओ।
0: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल।
1: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल।
0: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
1: ਜੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ
0: 403-617-1868। ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-1111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਰੇਡੀਓ ਸਰਸੰਗਮ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ। ਸਾਡੇ ਕੋਲ ਸਮਾਂ 6 ਵਜੇ ਤੱਕ ਹੈ। ਅੱਗੇ ਚੱਲ ਕੇ ਗੱਲਬਾਤ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਤਨਵੀਰ ਗਾਂਧੀ ਹੋਰਾਂ ਦੇ ਨਾਲ ਅਸੀਂ ਪੇਸ਼ ਕਰਨੀ ਹੈ। ਉਸ ਤੋਂ ਪਹਿਲਾਂ ਕੁਛ ਖਬਰਾਂ ਤੇ ਕੁਛ ਸਵਾਲਾਂ ਦੇ ਜਵਾਬ ਸਾਨੂੰ ਹੋਰ ਆਏ ਨੇ ਜੀ, ਸਵਾਲ ਦੇ ਜਵਾਬ ਹੋਰ ਆਏ ਨੇ, ਉਹ ਵੀ ਸ਼ੇਅਰ ਕਰ ਲੈਂਦੇ ਹਾਂ ਤੇ ਵਿਨਰ ਦਾ ਨਾਮ ਵੀ ਅਸੀਂ ਅਨਾਊਂਸ ਕਰ ਦੇਣਾ। ਕੁਛ ਖਬਰਾਂ ਨੇ, ਸੋ ਸਮਾਂ ਜਿਹੜਾ ਹੈ ਜੀ ਉਹ ਰਫਤਾਰ ਆਪਣੀ ਨਾਲ ਚੱਲ ਰਿਹਾ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ, ਜਿਨ੍ਹਾਂ ਦਾ ਫੋਨ ਨੰਬਰ 587-832-1208। ਮਰਸੀਡੀਜ਼ ਬੈਂਜ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ ਹੋ ਰਹੀ ਜੋ ਕਿ ਵਧੀਆ ਡੀਲ ਲੈ ਕੇ ਦੇ ਸਕਦੇ ਨੇ, ਫੋਨ ਨੰਬਰ 403-903-7657। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਸੁਪਰਵੀਜ਼ਨ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ। ਫੋਨ ਨੰਬਰ ਹੈ ਜੀ 403-404-3500। YYC ਹੋਮ ਕੇਅਰ ਪੀਰਪਾਲ ਕੌਰ ਹੋਰਾਂ ਦਾ ਘਰ ਵਿੱਚ ਬਜ਼ੁਰਗਾਂ ਨੂੰ ਸਾਂਭ ਸੰਭਾਲ ਕਰਨ ਦਾ ਜੋ ਸਿਸਟਮ ਹੈ ਜੀ, ਉਸ ਮੁਤਾਬਕ ਉਹ ਸਰਕਾਰ ਨੂੰ ਬਿੱਲ ਭੇਜਦੇ ਨੇ। ਫੋਨ ਨੰਬਰ ਹੈ ਜੀ 825-760-983। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਦੇਸੀ ਕੋਵੀ ਦਲਾਂ ਸਬਜ਼ੀਆਂ ਬਣਾਉਂਦੇ ਨੇ। ਮਦਰ ਇੰਡੀਆ ਰੈਸਟੋਰੈਂਟ, ਫੋਨ ਨੰਬਰ 403-464-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੋਂ ਸਿਰਫ $7 ਵਿੱਚ ਪਾਸਪੋਰਟ ਫੋਟੋ ਤੁਸੀਂ ਕਰਵਾ ਸਕਦੇ ਹੋ, ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ ਵੀ ਕਰ ਦੇਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ 403-947-0060। ਸਵਾਲ ਇਹ ਸੀ ਕਿ ਕੈਨੇਡਾ ਦੇ ਨਾਲ USA ਦੀਆਂ ਕਿੰਨੀਆਂ ਸਟੇਟਾਂ ਦਾ ਬਾਰਡਰ ਲੱਗਦਾ। ਸਾਡੇ ਕੋਲ ਜਵਾਬ ਨੇ ਨਗਿੰਦਰ ਗਿੱਲ ਹੋਰੀ ਜਵਾਬ ਭੇਜਦੇ ਨੇ 12 ਫੋਨ ਉਹਨਾਂ ਦੇ 4 ਡਿਜਿਟ 1431। ਹਰਜਿੰਦਰ ਗਰੇਵਾਲ ਹੋਣੀ ਜਵਾਬ ਦਿੰਦੇ ਨੇ ਜੀ 13-5555 ਉਹਨਾਂ ਦੇ ਫੋਨ ਦੇ 4 ਡਿਜਿਟ ਨੇ। ਖਬਰਾਂ ਜਿਹੜੀਆਂ ਸ਼ੇਅਰ ਕਰਦੇ ਹਾਂ ਜੀ, ਐਡਮਿੰਟਨ ਲਾਗਿਓ ਇੱਕ ਗੈਸ ਸਟੇਸ਼ਨ ਤੋਂ ਐਡਮਿੰਟਨ ਦੇ ਸਟ੍ਰੈਥਕੋਨਾ ਕਾਉਂਟੀ ਦੀ RCMP ਦੇ ਦੱਸਣ ਮੁਤਾਬਕ 1 ਮਹੀਨੇ ਦੀ 1 ਤਰੀਕ ਨੂੰ ਇੱਕ ਗੈਸ ਸਟੇਸ਼ਨ ਤੋਂ ਜਿਹੜਾ ਹੈ ਜੀ ਉਹ 5000 ਲੀਟਰ ਤੇਲ, ਡੀਜ਼ਲ ਤੇ ਪ੍ਰੀਮੀਅਮ ਫਿਊਲ ਜਿਹੜਾ ਹੈ ਖਿਸਕਾ ਲਿਆ ਗਿਆ। ਉਹ ਅੱਧੀ ਰਾਤ ਤੋਂ ਬਾਅਦ ਤੜਕੇ 4:30 ਵਜੇ ਦੇ ਦਰਮਿਆਨ ਜਿਹੜਾ ਹੈ ਇਹ ਕਾਰਜ ਹੋਇਆ। ਸ਼ੁਰੂਆਤੀ ਰਿਪੋਰਟਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਫਿਊਲ ਸੈਂਸਰ ਜੋ ਕਿ ਪ੍ਰੋਪਰਲੀ ਨਹੀਂ ਸੀ ਕੰਮ ਕਰ ਰਹੇ, ਪਰ ਸਟੇਸ਼ਨ

ਵਾਲਿਆਂ ਨੂੰ ਰੀਅਲਾਈਜ਼ ਹੋਇਆ ਕਿ ਕਿਸੇ ਨੇ ਕੁਛ ਵੈਂਟ ਜਿਹੜੇ ਤੋੜ ਕੇ ਅਤੇ ਹੋਜ਼ ਅਤੇ ਜਿਹੜਾ ਸੀ ਉਹਨਾਂ ਨਾਲ ਤੋੜ ਕੇ ਸਾਰਾ ਕੁਛ ਫਿਊਲ ਚੋਰੀ ਕਰ ਲਿਆ। ਆਰ ਸੀ ਐਮ ਪੀ ਨੇ ਇਸ ਮਾਮਲੇ 'ਤੇ ਕੇਸ ਦਰਜ ਕੀਤਾ, ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ, ਪਰ ਉਹਨਾਂ ਨੇ ਨੋਟ ਕੀਤਾ ਕਿ ਲਾਗੇ ਹੀ ਕੁਛ ਦਰਖਤਾਂ ਦੇ ਵਿੱਚ ਕਾਫੀ ਸਾਰਾ ਤੇਲ ਰੋੜਿਆ ਗਿਆ ਸੀ, ਮੇਜਰ ਫਿਊਲ ਸਪਿੱਲ ਹੈ ਜਿਸ ਨੂੰ ਕਿ ਹੁਣ ਸਾਫ਼ ਕਰਨਾ ਪਵੇਗਾ ਅਤੇ ਇਨਵਾਇਰਮੈਂਟਲ ਡਿਜ਼ਾਸਟਰ ਜਿਹੜਾ ਇਸ ਨੂੰ ਕਿਹਾ ਜਾ ਰਿਹਾ। ਵਰਲਡ ਦੇ ਬਿਹਤਰੀਨ ਮੁਲਕਾਂ ਦੇ ਵਿੱਚ ਕੈਨੇਡਾ ਦੀ ਰੈਂਕਿੰਗ ਜਿਹੜੀ ਹੈ ਹੈਗੀ ਹੈ ਅਤੇ ਅਪਡੇਟ ਕੀਤੀ ਹੈ। ਇਹ ਰੈਂਕਿੰਗ ਵੈਸੇ ਤਾਂ ਲਿਵੇਬਲ ਇੰਡੈਕਸ ਆ, ਮੋਸਟ ਲਿਵੇਬਲ ਸਿਟੀ, ਬਹੁਤ ਸਾਰੇ ਕਲੀਨੈਸ ਸਿਟੀ, ਸਭ ਕੁਛ ਆਉਂਦਾ ਹੈ, ਲੇਕਿਨ ਇੱਕ ਯੂ ਐਸ ਨਿਊਜ਼ ਐਂਡ ਵਰਲਡ ਰਿਪੋਰਟ 2026 ਜਿਹੜੀ ਹੈ ਬੈਸਟ ਕੰਟਰੀ ਰੈਂਕਿੰਗ ਦੀ ਹੈ, ਉਹਦੇ ਮੁਤਾਬਕ ਕੰਟਰੀ ਦੀ ਸਟਰੋਂਗੈਸਟ ਸ਼ੋਇੰਗ ਜਿਹੜੀ ਹੈ ਉਹ ਉਹਦੇ ਵਿੱਚ ਹੈ ਕਲਚਰ ਅਤੇ ਟੂਰਿਜ਼ਮ ਦੇ ਵਿੱਚ ਅਤੇ ਕੁਛ ਚੀਜ਼ਾਂ ਵਿੱਚ ਘੱਟ ਹੈ। ਅਤੇ ਪਰ ਕੈਨੇਡਾ ਤੋਂ ਜਿਹੜਾ ਹੈ ਉਹ ਰੈਂਕ ਜਿਹੜਾ ਉੱਪਰਲਿਆਂ ਦੇ ਵਿੱਚ ਹੈ ਉਸਦਾ। ਜੇ ਅਸੀਂ ਗੱਲ ਕਰੀਏ ਤਾਂ ਇਸ ਸਾਲ ਦੀ ਰੈਂਕਿੰਗ ਜੋ 2023 ਨੂੰ ਰਿਲੀਜ਼ ਕੀਤੀ ਗਈ, ਰੀਡਿਜ਼ਾਈਨਡ ਜਿਹੜਾ ਤਰੀਕਾ ਹੈ ਉਸਨੂੰ ਮੈਥਡ ਹੈ, ਅਤੇ ਯੂ ਐਸ ਨਿਊਜ਼ ਜਿਹੜਾ ਹੈ ਪਰਸੈਪਸ਼ਨ ਬੇਸਡ ਸਰਵੇ ਜਿਹੜਾ ਹੁੰਦਾ ਸੀ ਉਹ ਤੋਂ ਪਰੇ ਹਟ ਕੇ 100 ਕੰਟਰੀ ਨੂੰ ਵੈਲੂਏਟ ਕੀਤਾ ਅਤੇ 100 ਵੱਖਰੇ ਵੱਖਰੇ ਇੰਡੀਕੇਟਰ ਜਿਹੜੇ ਸੀ ਨੈਸ਼ਨਲ ਵੈਲਬੀਇੰਗ ਦੇ ਉਹਨਾਂ ਨੂੰ ਲੈ ਕੇ ਫਿਰ ਰੈਂਕਿੰਗ ਬਣਾਈ ਹੈ। ਨੰਬਰ 1 'ਤੇ ਸਵਿਟਜ਼ਰਲੈਂਡ ਆ, 2 'ਤੇ ਡੈਨਮਾਰਕ ਆ, 3 'ਤੇ ਸਵੀਡਨ ਹੈ, ਇਹ ਤਕਰੀਬਨ ਸਕੈਂਡੀਨੇਵੀਅਨ ਕੰਟਰੀ ਆ ਗਏ ਜੀ। ਫਿਰ ਜਰਮਨੀ ਆ ਗਿਆ 4 'ਤੇ, ਫਿਰ ਨੈਦਰਲੈਂਡ, ਨਾਰਵੇ, ਯੂਨਾਈਟਿਡ ਕਿੰਗਡਮ, ਫਿਨਲੈਂਡ, ਲਕਸਮਬਰਗ, ਆਸਟਰੀਆ। ਸੋ ਓਵਰਆਲ ਯੂਰਪ ਨੇ ਡੋਮੀਨੇਟ ਕੀਤਾ ਰੈਂਕਿੰਗ ਨੂੰ, 25 ਵਿੱਚੋਂ 18 ਮੁਲਕ ਜਿਹੜੇ ਨੇ ਉਹ ਯੂਰਪ ਦੇ ਨੇ। ਨੋਟੇਬਲ ਪਲੇਸਮੈਂਟ ਜਿਹੜੀਆਂ ਹੋਰ ਹੈਗੀਆਂ ਨੇ, ਆਸਟ੍ਰੇਲੀਆ ਜਿਹੜਾ ਹੈ ਉਸ ਵਿੱਚ 14ਵੇਂ ਨੰਬਰ 'ਤੇ ਹੈ, ਸਿੰਗਾਪੁਰ, ਜਪਾਨ, ਸਾਊਥ ਕੋਰੀਆ, ਇਹੋ ਇੱਕੋ ਇੱਕੋ ਏਸ਼ੀਅਨ ਕੰਟਰੀ ਨੇ ਉੱਪਰਲੇ 20 ਦੇ ਵਿੱਚ ਜੋ ਕਿ 16ਵੇਂ, 17ਵੇਂ ਅਤੇ 20ਵੇਂ 'ਤੇ ਹੈਗੇ ਨੇ। ਸੋ 2026 ਦੀ ਰੈਂਕਿੰਗ ਦੇ ਮੁਤਾਬਕ 100 ਇੰਡੀਕੇਟਰ ਦੇ ਵਿੱਚ ਕੈਨੇਡਾ ਦਾ ਜਿਹੜਾ ਹੈ ਇਨ ਕੰਟਰੀ ਪ੍ਰੋਫਾਈਲ ਦਾ, ਕੈਨੇਡਾ ਦੇ ਵਿੱਚ ਜਿਹੜਾ ਇਹਨਾਂ ਨੂੰ ਜੇ ਗੱਲ ਕਰੀਏ ਤਾਂ ਨੈਚੁਰਲ ਇਨਵਾਇਰਮੈਂਟ ਸਕੋਰਿੰਗ ਫੈਕਟਰ ਦੇ ਵਿੱਚ ਕੈਨੇਡਾ ਨੂੰ ਜਿਹੜਾ ਹੈ ਤ੍ਰੇਡਵਾਂ ਅੰਕ ਮਿਲਿਆ, ਕਾਫੀ ਥੱਲੇ ਲੈ ਗਏ ਨੇ। ਕਲਚਰ ਅਤੇ ਟੂਰਿਜ਼ਮ ਦੇ ਵਿੱਚ 8ਵਾਂ, ਗਵਰਨੈਂਸ ਦੇ ਵਿੱਚ 18ਵਾਂ, ਓਪਰਚੁਨਿਟੀ ਦੇ ਵਿੱਚ 18ਵਾਂ, ਇਨਫਰਾਸਟ੍ਰਕਚਰ ਦੇ ਵਿੱਚ 20ਵਾਂ, ਇਕਨੋਮਿਕ ਡਿਵੈਲਪਮੈਂਟ ਦੇ ਵਿੱਚ 21ਵਾਂ, ਹੈਲਥ ਦੇ ਵਿੱਚ 27ਵਾਂ, ਸਿਵਿਕ ਹੈਲਥ ਦੇ ਵਿੱਚ 27ਵਾਂ। ਸੋ ਜਿਹੜਾ ਪਿਛਲੇ ਸਾਲਾਂ ਨਾਲੋਂ 2024 ਦੀ ਰੈਂਕਿੰਗ ਦੇ ਵਿੱਚ 4 ਨੰਬਰ 'ਤੇ ਸੀ ਅਤੇ 23 ਦੀ ਰੈਂਕਿੰਗ ਵਿੱਚ 2 'ਤੇ ਸੀ। ਸੋ ਜਿਹੜਾ ਹੈ ਕੈਨੇਡਾ 19ਵਾਂ ਓਵਰਆਲ ਜਿਹੜਾ ਹੈ ਇਸ ਵਾਰੀ। ਸੋ ਉਸ ਹਿਸਾਬ ਨਾਲ ਜਿਹੜਾ ਨਵਾਂ ਸਿਸਟਮ ਹੈ ਉਸਦੇ ਮੁਤਾਬਕ ਕੈਨੇਡਾ ਪਿੱਛੇ ਖਿਸਕ ਗਿਆ। ਸੋ ਪਿਛਲੇ ਸਾਲਾਂ ਨਾਲੋਂ ਇਹਦਾ ਫੰਕਸ਼ਨ, ਇਹ ਜਿਹੜਾ ਉਹਨਾਂ ਦਾ ਪ੍ਰੋਸੈਸ ਕਰਨ ਦਾ ਤਰੀਕਾ ਹੈ ਉਹ ਜਿਹੜਾ ਹੈ ਉਹ ਬਦਲ ਗਿਆ ਕਰਕੇ ਕੈਨੇਡਾ ਕਾਫੀ ਥੱਲੇ ਜਾ ਡਿੱਗਿਆ। ਨਤੀਜੇ ਵਜੋਂ ਕੰਪੈਰੀਜ਼ਨ ਜਿਹੜੇ ਨੇ ਉਹ ਜਿਹੜੇ ਨੇ ਇਸ ਤਰ੍ਹਾਂ ਨਹੀਂ, ਐਪਲ ਟੂ ਐਪਲ ਨਹੀਂ ਕਹਿੰਦੇ ਕੰਪੈਰੀਜ਼ਨ ਕੀਤਾ ਜਾ ਸਕਦਾ। ਪਿਛਲੇ ਸਾਲਾਂ ਦੇ ਵਿੱਚ ਯੂ ਐਸ ਨਿਊਜ਼ ਦਾ ਜਿਹੜਾ ਸਰਵੇ ਉਸ ਵਿੱਚ 17,000 ਲੋਕਾਂ ਨੂੰ 36 ਮੁਲਕਾਂ ਵਿੱਚ ਜਿਹੜੇ ਸੀ ਉਹ ਸਰਵੇ ਇਸ ਤਰ੍ਹਾਂ ਕੀਤਾ ਜਾਂਦਾ ਸੀ, ਜਿਹਦੇ ਵਿੱਚ 10 ਥੀਮ ਸੀ, ਜਿਹਦੇ ਵਿੱਚ ਕੁਆਲਿਟੀ ਆਫ ਲਾਈਫ, ਕਲਚਰਲ ਇਨਫਲੂਐਂਸ ਅਤੇ ਐਡਵੈਂਚਰ ਵਗੈਰਾ ਸੀ। ਕੈਨੇਡਾ ਉਸ ਅਪਰੋਚ 'ਤੇ ਕਾਫੀ ਵਧੀਆ ਪਰਫੋਰਮ ਕਰਦਾ ਸੀ। ਸੋ ਇਹਦੇ ਵਿੱਚ ਵੱਖਰੇ ਵੱਖਰੇ ਔਰਗਨਾਈਜੇਸ਼ਨ ਦੇ ਜਿਹੜੀ ਰੈਂਕਿੰਗ ਲੈ ਕੇ ਉਸ ਮੁਤਾਬਕ ਕੈਨੇਡਾ ਵਾਲੇ ਥੱਲੇ ਖਿਸਕ ਗਏ ਨੇ। ਜਿਹੜਾ ਅਲਬਰਟਾ ਦੀ ਰੈਂਕਿੰਗ ਦੀ ਗੱਲ ਕਰ ਲਈਏ ਕਿ ਇਹਦੇ ਵਿੱਚ ਇੱਕ ਮੰਨਿਆ ਜਾਂਦਾ ਹੈ ਕਿ ਸਟੈਟ ਸਕੈਨ ਦੇ ਸਰਵੇ ਦੇ ਵਿੱਚ ਕੁਆਲਿਟੀ ਆਫ ਲਾਈਫ ਲਈ ਅਲਬਰਟਾ ਵਾਲੇ ਕਾਫੀ ਹੇਠਾਂ ਰੈਂਕ ਕਰਦੇ ਨੇ। ਇੱਕ ਰਿਪੋਰਟ ਹੈ ਜਿਹਦੇ ਬਾਰੇ ਫਿਰ ਡਿਟੇਲ ਨਾਲ ਅਸੀਂ ਜਿਹੜਾ ਉਹ ਸਾਂਝਾ ਕਰਾਂਗੇ ਆਪ ਜੀ ਨਾਲ ਕਿ ਕਿਉਂ ਇਹ ਕਹਾਣੀ ਹੈ। ਸੋ ਇਹ ਵੈਸੇ ਕੁਛ ਦਿਨ ਪਹਿਲਾਂ ਦੀ ਹੈ, 38% ਅਲਬਰਟਨ ਵਾਸੀ ਜਿਹੜੇ ਸੀ ਆਪਣੇ ਸਿਰਫ ਉਹ ਆਪਣੀ ਲਾਈਫ ਨੂੰ ਹਾਈ ਸੈਟਿਸਫੈਕਸ਼ਨ ਦਿੰਦੇ ਨੇ, ਜੋ ਕਿ ਕਿਊਬਿਕ ਦੇ ਵਿੱਚ ਇਹੋ ਰੈਂਕਿੰਗ 57% ਹੈ ਜੀ। ਸੋ ਇਹਦੇ ਬਾਰੇ ਡਿਟੇਲ ਨਾਲ ਫਿਰ ਜਿਹੜਾ ਹੈ ਉਹ ਸਾਂਝਾ ਕਰਾਂਗੇ ਜੀ ਆਪ ਜੀ ਨਾਲ। ਕੋਈ ਬਹੁਤੇ ਖੁਸ਼ ਨਹੀਂ ਹੈਗੇ ਅਲਬਰਟਾ ਵਾਲੇ ਇਸ ਵੇਲੇ। ਸੋ ਹੁਣ ਖਬਰਾਂ 'ਤੇ ਅਸੀਂ ਥੋੜ੍ਹਾ ਜਿਹਾ ਇਸ ਤੋਂ ਪਹਿਲਾਂ ਕਿ ਚਲੀਏ ਅਤੇ ਥੋੜ੍ਹਾ ਪੰਜਾਬ ਵੱਲ ਨੂੰ ਅਤੇ ਹੋਰ ਚੀਜ਼ਾਂ ਵੱਲ ਨੂੰ ਚਲੀਏ, ਅਸੀਂ ਜਿਹੜਾ ਸਵਾਲ ਰੱਖਿਆ ਹੋਇਆ ਉਹ ਰਿਪੀਟ ਕਰਕੇ ਅਤੇ ਮੈਨੂੰ ਲੱਗਦਾ ਹੋਰ ਸਰੋਤੇ ਨੇ ਕੌਲਾਂ ਅਸੀਂ ਨਾ ਲਈਏ। ਸਵਾਲ ਇਹ ਸੀ ਕਿ ਕਿੰਨੀਏ ਕੈਨੇਡਾ ਦੇ ਜਿਹੜੇ ਕੈਨੇਡਾ ਦੇ ਨਾਲ ਕਿੰਨੀਆਂ ਅਮਰੀਕਾ ਦੀਆਂ ਸਟੇਟਸ ਦਾ ਬਾਰਡਰ ਲੱਗਦਾ। ਸਹੀ ਜਵਾਬ ਹੈ ਜੀ 13 ਦਾ, 12 ਵਾਲਾ ਚੱਕਰ ਜਿਹੜਾ ਅਲਾਸਕਾ ਨੂੰ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ। ਸੋ ਅੱਜ ਦੇ ਜਿਹੜੇ ਸਰੋਤਿਆਂ ਦੇ ਸਾਡੇ ਜਵਾਬ ਸਹੀ ਆਏ ਨੇ, ਨਵਦੀਪ ਸਿੰਘ ਲੇਹਲ ਹੋਰੀ ਅਤੇ ਸੁਰਿੰਦਰ ਕੌਰ ਹੋਣਾ ਦਾ ਅਤੇ ਹਰਜਿੰਦਰ ਗਰੇਵਾਲ ਹੋਣਾ ਨੂੰ ਵਿਨਰ ਅਸੀਂ ਲਾਉਂਦੇ ਹਾਂ। ਇਸ ਤੋਂ ਇਲਾਵਾ ਜਿਹਨਾਂ ਦੇ ਹੋਰ

ਜਵਾਬ ਸਹੀ ਸੀ ਜੀ। ਯੁੱਧਵੀਰ ਹੋਣਾ ਨੇ ਜਵਾਬ ਦਿੱਤਾ ਸੀ 1391 ਹੈ। ਔਰ ਇਸ ਤੋਂ ਇਲਾਵਾ ਸੰਤ ਸਿੰਘ ਧਾਲੀਵਾਲ ਹੋਣਾ ਨੇ ਕਿਹਾ ਸੀ 0852 ਉਹਨਾਂ ਦੇ ਫੋਨ ਦੇ ਚਾਰ ਡਿਜਿਟ ਨੇ। ਖੈਰ ਚਲੋ ਇਸ ਤਰ੍ਹਾਂ ਕਰਦੇ ਹਾਂ ਜੀ, ਅਸੀਂ ਉਹਨਾਂ ਨੂੰ ਵੀ ਚਾਰ ਵਿਨਰ ਜਿਹੜੇ ਨੇ ਅੱਜ ਦੇ ਪ੍ਰੋਗਰਾਮ ਦੇ ਅਸੀਂ ਲਾ ਦਿੰਦੇ ਹਾਂ। ਸੰਤ ਸਿੰਘ ਧਾਲੀਵਾਲ ਜੀ, ਹਰਜਿੰਦਰ ਗਰੇਵਾਲ ਜੀ, ਸੁਰਿੰਦਰ ਕੌਰ ਜੀ ਅਤੇ ਨਵਦੀਪ ਲੇਹਲ ਜੀ, ਨੋਟ ਕਰ ਲਓ ਜੀ। ਸਵਾਲ ਦਾ ਜਵਾਬ ਥੋੜ੍ਹਾ ਵਿਸਥਾਰ ਨਾਲ ਦੇ ਦਈਏ। ਜੋ ਅਲਬਰਟਾ ਹੈ ਜੀ, ਜੇ ਅਸੀਂ ਗੱਲ ਕਰੀਏ ਤਾਂ ਅਲਬਰਟਾ ਦੇ ਨਾਲ ਮੋਂਟੈਨਾ ਦਾ ਬਾਰਡਰ ਹੈ, ਅਤੇ ਮੋਂਟੈਨਾ ਦਾ ਅਲਬਰਟਾ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਸਸਕੈਚੂਨ ਦੇ ਨਾਲ ਵੀ ਹੈ, ਆਈਡਾਹੋ ਦਾ ਬ੍ਰਿਟਿਸ਼ ਕੋਲੰਬੀਆ ਦੇ ਨਾਲ ਹੈ, ਵਾਸ਼ਿੰਗਟਨ ਦਾ ਬ੍ਰਿਟਿਸ਼ ਕੋਲੰਬੀਆ ਦੇ ਨਾਲ ਹੈ, ਅਤੇ ਯੂਕੋਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਨਾਲ ਅਲਾਸਕਾ ਵੀ ਲੱਗਦਾ ਹੈ। ਨੌਰਥ ਡਕੋਟਾ ਜੋ ਹੈ ਸਸਕੈਚੂਨ ਅਤੇ ਮੈਨੀਟੋਬਾ ਦੇ ਨਾਲ ਲੱਗਦਾ। ਮਿਨੀਸੋਟਾ ਜਿਹੜਾ ਹੈ ਉਹ ਮੈਨੀਟੋਬਾ ਅਤੇ ਓਨਟੇਰੀਓ ਦੇ ਨਾਲ ਲੱਗਦਾ। ਮਿਸ਼ੀਗਨ ਦਾ ਬਾਰਡਰ ਜਿਹੜਾ ਓਨਟੇਰੀਓ ਦੇ ਨਾਲ ਆ, ਓਹਾਇਓ ਦਾ ਬਾਰਡਰ ਵੀ ਓਨਟੇਰੀਓ ਦੇ ਨਾਲ ਹੈ, ਵਾਟਰ ਬਾਰਡਰ ਹੈ, ਜ਼ਮੀਨੀ ਬਾਰਡਰ ਨਹੀਂ ਹੈ। ਪੈਨਸਿਲਵੇਨੀਆ ਦਾ ਬਾਰਡਰ ਜਿਹੜਾ ਓਨਟੇਰੀਓ ਨਾਲ ਲੱਗਦਾ। ਨਿਊਯਾਰਕ ਦਾ ਬਾਰਡਰ ਜਿਹੜਾ ਓਨਟੇਰੀਓ ਅਤੇ ਕਿਊਬੈਕ ਨਾਲ ਲੱਗਦਾ। ਵਰਮੌਂਟ ਦਾ ਬਾਰਡਰ ਜਿਹੜਾ ਹੈ ਕਿਊਬੈਕ ਨਾਲ ਲੱਗਦਾ। ਨਿਊ ਹੈਂਪਸ਼ਾਇਰ ਦਾ ਬਾਰਡਰ ਜਿਹੜਾ ਹੈ ਕਿਊਬੈਕ ਦੇ ਨਾਲ ਲੱਗਦਾ, ਅਤੇ ਮਾਇਨ ਦਾ ਬਾਰਡਰ ਜਿਹੜਾ ਕਿਊਬੈਕ ਅਤੇ ਨਿਊ ਬ੍ਰਾਂਸਵਿਕ ਦੇ ਨਾਲ ਲੱਗਦਾ ਹੈ ਜੀ। 13 ਸਟੇਟਾਂ ਦਾ ਬਾਰਡਰ ਕੈਨੇਡਾ ਦੇ ਨਾਲ ਲੱਗਦਾ ਜੀ। ਜਿਨ੍ਹਾਂ ਨੇ ਭਾਗ ਲਿਆ ਸ਼ੁਕਰੀਆ ਸਾਰਿਆਂ ਦਾ ਜੀ। ਦੋ ਖਬਰਾਂ ਹੋਰ, ਦੋ ਤਿੰਨ ਹੋਰ ਹੈਗੀਆਂ ਨੇ ਜਿਹੜਾ ਕੋ ਸ਼ੇਅਰ ਕਰ ਲਈਏ ਇਹਦੇ ਵਿੱਚ ਕਿ ਇੱਕ ਨਵਾਂ ਕੇਬਲ ਸਾਈਫਰ ਹੈ, ਡਿਪਲੋਮੈਟਿਕ ਕੇਬਲ ਜਿਹੜੀ ਹੈ ਜੀ ਸਾਈਫਰ, ਉਹਦੇ ਵਿੱਚੋਂ ਕੁਛ ਡਾਕੂਮੈਂਟ ਲੀਕ ਹੋਣ ਅਤੇ ਕੁਛ ਰੌਲਾ ਰੱਪਾ ਜਿਹਾ ਪਿਆ। ਇਹਦੇ ਵਿੱਚ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਕਾਫੀ ਜਿਹੜਾ ਉਥਲ ਪੁਥਲ ਹੋਈ, ਇਹਦੇ ਨਾਲ ਅਮਰੀਕੀ ਮੀਡੀਆ ਆਊਟਲੈਟ ਦ ਡਰੋਪ ਸਾਈਟ ਨਿਊਜ਼ ਵੱਲੋਂ ਜਿਹੜੇ ਇਹ ਦਸਤਾਵੇਜ਼ ਉਹਨਾਂ ਦਾ ਜ਼ਿਕਰ ਕੀਤਾ ਗਿਆ। ਉਹਦੇ ਵਿੱਚ ਕਿਹਾ ਗਿਆ ਕਿ 24 ਫਰਵਰੀ 2022 ਨੂੰ ਜਦੋਂ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਰੂਸ ਜਾ ਕੇ ਆਏ ਅਤੇ ਰੂਸ ਨੇ ਹਮਲਾ ਕੀਤਾ ਯੂਕਰੇਨ 'ਤੇ, ਉਸ ਤੋਂ ਬਾਅਦ ਇਮਰਾਨ ਖਾਨ ਨੂੰ ਲਾਉਣ ਦੇ ਵਿੱਚ ਅਮਰੀਕਾ ਨੇ ਕਾਫੀ ਰੋਲ ਪਲੇ ਕੀਤਾ। ਲੀਕ ਹੋਏ ਡਾਕੂਮੈਂਟਸ ਦੇ ਜਾਂ ਇਸ ਡਰੋਪ ਸਾਈਟ ਦੇ ਨਿਊਜ਼ ਦੇ ਮੁਤਾਬਕ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਖਾਨ ਅਤੇ ਨਾਲ ਕੁਛ ਹੋਰ ਲੋਕਾਂ ਦੇ ਦਰਮਿਆਨ ਅਤੇ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਵਿੱਚ ਇੱਕ ਅਹਿਮ ਮੀਟਿੰਗ ਹੋਈ। ਇਸ ਵਿੱਚ ਇਮਰਾਨ ਖਾਨ ਦੇ ਦੌਰੇ ਬਾਰੇ ਬਹੁਤ ਗੁੱਸਾ ਕੀਤਾ ਗਿਆ ਕਿ ਕਿਉਂ ਰੂਸ ਗਏ ਨੇ, ਅਤੇ ਦੋਵਾਂ ਦੇਸ਼ਾਂ ਦੇ ਵਿੱਚ ਸੰਬੰਧਾਂ ਨੂੰ ਤਰੇੜ ਕਿਹਾ ਗਿਆ। ਅਤੇ ਇਹ ਜਿਹੜਾ ਹੈ ਜੀ ਪਾਕਿਸਤਾਨ ਦੇ ਵਿੱਚ ਕਿਹਾ ਗਿਆ ਅਮਰੀਕੀ ਅਧਿਕਾਰੀ ਨੇ ਕਿ ਜੇ ਇਮਰਾਨ ਖਾਨ ਖਿਲਾਫ਼ ਕੋਈ ਕਾਮਯਾਬ ਨਹੀਂ ਹੁੰਦਾ ਤਾਂ ਅੱਗੇ ਜਾ ਕੇ ਰਸਤਾ ਮੁਸ਼ਕਲ ਹੋਵੇਗਾ। ਭਾਵ ਪਾਕਿਸਤਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਇਸ ਗੱਲ ਨੂੰ ਵਾਰ ਵਾਰ ਕਹਿੰਦੇ ਰਹੇ ਨੇ ਕਿ ਉਹ ਅਮਰੀਕਾ ਨੇ ਉਹਨਾਂ ਨੂੰ ਲਾਉਣ ਦੇ ਵਿੱਚ ਭੂਮਿਕਾ ਨਿਭਾਈ ਹੈ। 10 ਅਪ੍ਰੈਲ 2022 ਨੂੰ ਉਹਨਾਂ ਨੂੰ ਬੇਵਿਸ਼ਵਾਸੀ ਦੇ ਮਤੇ ਰਾਹੀਂ ਉਹਨਾਂ ਨੂੰ ਪੋਸਟ ਤੋਂ ਹਟਾ ਦਿੱਤਾ ਗਿਆ ਸੀ, ਪਰ ਉਹਨਾਂ ਨੂੰ ਕੁਛ ਜਿਹੜੇ ਸਾਜਿਸ਼ ਜਿਹਦੇ ਦੋਸ਼ ਲਾ ਕੇ ਜੇ ਭਾਵੇਂ ਉਹ ਉਹਨਾਂ ਨੇ ਕਿਹਾ ਸੀ, ਪਰ ਕੁਛ ਮਾਮਲੇ 'ਚ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਲਿਆ ਦਿੱਤੀ ਗਈ ਹੈ, ਸਜ਼ਾ ਦਿੱਤੀ ਗਈ ਅਤੇ ਉਹ ਜੇਲ੍ਹ ਵਿੱਚ ਹੀ ਨੇ। ਸੋ ਪਾਕਿਸਤਾਨ ਦੇ ਹਵਾਲੇ ਨਾਲ ਇਹ ਖਬਰ। ਦੂਸਰਾ ਇਹ ਆ ਕਿ ਅਗਰ ਤੁਸੀਂ ਫੋਟੋ ਦੇਖੀ ਹੋਵੇ ਸੋਸ਼ਲ ਮੀਡੀਆ 'ਤੇ, ਜਿਸ ਵਿੱਚ ਮਨਪ੍ਰੀਤ ਸਿੰਘ ਅਜਾਲੀ, ਬੀਬੀ ਜਗੀਰ ਕੌਰ ਅਤੇ ਕੁਛ ਹੋਰ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ, ਇਸ ਫੋਟੋ ਦੇਖੀ ਹੋਵੇ ਨਾਲ ਭਗਵੰਤ ਮਾਨ ਦੀ ਫੋਟੋ। ਲੇਕਿਨ ਅਜਾਲੀ ਕਹਿੰਦੇ ਨੇ ਕਿ ਅਜਾਲੀ ਨੇ ਕਹਿ ਦਿੱਤਾ ਕਿ ਉਹ ਆਪਣੀ ਪਾਰਟੀ ਦੇ ਨਾਲ ਨੇ ਅਤੇ ਉਹ ਆਮ ਆਦਮੀ ਪਾਰਟੀ ਨਾਲ ਨਹੀਂ ਜੁੜ ਰਹੇ। ਅਤੇ ਇਹ ਫੋਟੋ ਜਿਹੜੀ ਹੈ AI ਨੇ ਤਿਆਰ ਕੀਤੀ ਹੈ, ਇਹ ਜਿਹੜੀ AI ਨਾਲ ਤਿਆਰ ਕੀਤੀ ਗਈ ਆਰਟੀਫਿਸ਼ਲ ਇੰਟੈਲੀਜੈਂਸ ਨਾਲ, ਅਤੇ ਲੋਕ ਅੰਦਾਜ਼ੇ ਲਾਉਣ ਲੱਗ ਪਏ ਵੀ ਸ਼ਾਇਦ ਇਹ ਸ਼ਾਮਿਲ ਹੋ ਗਏ ਨੇ। ਅਤੇ ਪਰ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਨਹੀਂ। ਘੱਟੋ ਘੱਟ ਮਨਪ੍ਰੀਤ ਅਜਾਲੀ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ। ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਉਹਨਾਂ ਦਾ ਗੱਠਜੋੜ ਹੋਇਆ ਸੀ ਅਤੇ ਉਹ ਵੀ ਖਤਮ ਹੋ ਚੁੱਕਾ ਹੈ, ਜੋ ਪੁਨਰ ਸੁਰਜੀਤ ਅਕਾਲੀ ਦਲ ਹੈ। ਅਤੇ ਇਹਦੇ ਵਿੱਚ ਹੁਣ ਫਿਰ ਸਿਆਸਤ ਜਿਹੜੀ ਹੈ ਜੀ ਬਿਲਕੁਲ ਉਸੇ ਥਾਂ ਖਲੋ ਗਈ ਜਿੱਥੇ ਕਿ ਕੁਛ ਦਿਨ ਪਹਿਲਾਂ ਸੀ। ਡਾਕਟਰ ਧਰਮਵੀਰ ਗਾਂਧੀ ਦੇ ਨਾਲ ਅਸੀਂ ਗੱਲਬਾਤ ਇੱਕ ਪੇਸ਼ ਕਰਦੇ ਹਾਂ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਤੁਸੀਂ ਉਹ ਸੁਣਦੇ ਰਹਿਣਾ ਜੀ। ਸੋ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ, ਉਹਨਾਂ ਨਾਲ ਗੱਲਬਾਤ ਅਸੀਂ ਪੇਸ਼ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: अपने घर का दूजा ना आया सुकून ते कैनेडा च घर खरीदना एक वड्डी चुनौती
1: घर खरीदण तो पहला इत्मीनान नाल किसे प्रोफेशनल दी सलाह जरूर लाओ
0: वधिया घर खरीदना पैसे बचाउणे ने सिरदर्दी तो भी बचना ते याद कर लो एक नाम मनदीप सिंह गिल
1: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंह गिल
0: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस
1: ਜੋਗ ਰੀਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
0: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-1111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ

0: ਡਾਕਟਰ ਸਾਹਿਬ, ਸਭ ਤੋਂ ਅਹਿਮ ਸਵਾਲ ਤਾਂ ਹੁਣ ਇਹੀ ਹੈ ਜਿਹੜਾ ਜਿਵੇਂ ਮੈਂ ਭੂਮਿਕਾ ਚ ਕਿਹਾ, ਲੋਕ ਕਹਿੰਦੇ ਆ ਵੀ ਚਲੋ ਅਸੀਂ ਅੱਜ ਵਾਲਿਆਂ ਨੂੰ ਛੱਡ ਦਿੰਦੇ ਹਾਂ, ਸਾਹਮਣੇ ਦੱਸੋ ਕੌਣ ਖੜਾ, ਇਹਦੇ ਬਾਰੇ ਤਾਂ ਤੁਸੀਂ ਕੀ ਸੋਚਦੇ ਹੋ? ਮਤਲਬ ਜਦੋਂ ਤੁਸੀਂ ਇਕਾਂਤ ਦੇ ਵਿੱਚ ਹੁੰਦੇ ਹੋ, ਤੁਹਾਡੇ ਮਨ ਚ ਵੀ ਇਹ ਖਿਆਲ ਆਉਂਦੇ ਹੋਣੇ ਆ, ਲੋਕ ਤੁਹਾਡੇ ਕੋਲ ਸਮੱਸਿਆਵਾਂ ਲੈ ਕੇ ਆਉਂਦੇ, ਇਹ ਸਵਾਲ ਤੁਹਾਨੂੰ ਵੀ ਹੁੰਦਾ ਹੋਊ, ਤੁਸੀਂ ਇਹ ਸੋਚਦੇ ਹੋ ਵੀ ਅਸੀਂ ਕਿੱਧਰ ਜਾ ਰਹੇ ਹਾਂ?
1: ਦੇਖੋ, ਜਿਹੜੀ ਜਦ ਤੱਕ ਪੰਜਾਬ ਦੀ ਸਿਆਸੀ ਜੋ ਭੂਮੀ ਹੈਗੀ ਹੈ, ਇਹਦਾ ਤਲਕ ਹੈਗਾ, ਸਿਆਸੀ ਦ੍ਰਿਸ਼ ਦਾ ਤਲਕ ਹੈਗਾ ਹੈ, ਪੰਜਾਬ ਕਾਫੀ ਭੁੰਬਲ ਭੂਸੇ ਚ ਪਿਆ ਹੋਇਆ ਹੈਗਾ ਹੈ
0: ਜੀ।
1: ਕਈ ਲੋਕੀ ਕਹਿੰਦੇ ਨਾ ਕਿ ਨਾ ਜੀ, ਜੋ 22 ਚ ਹੋਇਆ
0: ਜੀ,
1: ਉਹ ਨਾ ਕਾਂਗਰਸ ਹਾਰੀ ਹੈ, ਅਕਾਲੀ ਦਲ ਹਾਰਿਆ ਹੈਗਾ
0: ਜੀ।
1: ਔਰ ਮੈਂ ਖਾਸ ਤੌਰ ਤੇ ਕਾਂਗਰਸ ਬਾਰੇ ਗੱਲ ਕਹੂੰਗਾ ਕਿ ਸਿੱਧੂ ਹਰਾ ਗਿਆ ਕਾਂਗਰਸ, ਚੰਨੀ ਹਰਾ ਗਿਆ ਕਾਂਗਰਸ, ਰਾਜੇ ਨੂੰ ਜੇ 6 ਮਹੀਨੇ ਬਾਅਦ ਜਨਾ ਦੇ ਸ਼ਾਇਦ ਕਾਂਗਰਸ ਨਾ ਹਾਰਦੀ, ਸਭ ਝੂਠ ਹੈਗਾ। ਲੋਕਾਂ ਨੇ ਕਾਂਗਰਸ ਹਰਾਣੀ ਸੀ, ਲੋਕਾਂ ਨੇ ਭਾਜਪਾ ਦੇ ਕਾਂਗਰਸ ਵਾਲੇ ਦੋਨੇ ਘਰ ਬਿਠਾਣੇ ਸੀਗੇ, ਲੋਕੀ ਫੈਸਲਾ ਕਰੀ ਬੈਠੇ ਜੀ। ਪਹਿਲਾਂ 17 ਚ ਕਰੀ ਬੈਠੇ ਸੀਗੇ, 17 ਚ ਕੋਈ ਘਟਨਾ ਚੱਕਰ ਇਸ ਤਰ੍ਹਾਂ ਚੱਲਿਆ ਕਿ ਉਹ ਨਹੀਂ ਕਰ ਸਕੇ, 22 ਚ ਲੋਕਾਂ ਨੇ ਕਰਕੇ ਦਿਖਾ ਦਿੱਤਾ। ਔਰ ਜਿੱਡੇ ਜਿੱਡੇ ਵੱਡੇ ਮਾਰਜਨ ਨਾਲ ਹਰਾਏ, 50,000 ਦੇ ਮਾਰਜਨ ਨਾਲ, ਔਰ ਜਿਸ ਤਰ੍ਹਾਂ ਗੜ ਟੁੱਟੇ ਨੇ ਰਾਜੇ ਦਾ ਪਟਿਆਲੇ ਚੋ ਤੇ ਲੰਬੀ ਚੋ ਬਾਦਲ ਦਾ ਗੜ ਟੁੱਟਿਆ ਹੈਗਾ, ਔਰ ਇਸ ਤੋਂ ਮਤਲਬ ਜਾਤ ਪ੍ਰਤੱਖ ਹੈਗਾ ਕਿ ਲੋਕੀ ਕਮਿਟਡ ਸੀਗੇ, ਲੋਕੀ ਤਹੀਆ ਕਰੀ ਬੈਠੇ ਸੀਗੇ ਕਿ ਕਾਂਗਰਸ ਤੇ ਅਕਾਲੀ ਕੋਰਾ ਘਰ ਬਿਠਾਣਾ ਹੈਗਾ। ਔਰ ਜਿੰਨੀ ਲੋਕਾਂ ਦੀ ਸ਼ਿੱਦਤ ਸੀਗੀ ਹਟਾਉਣ ਦੀ, ਉਨੀ ਸ਼ਿੱਦਤ ਨਵੀਂ ਸਰਕਾਰ ਕੋਲੋਂ ਆਪਣੀਆਂ ਆਸਾਂ ਉਮੀਦਾਂ ਦੇ ਖਰੇ ਉਤਰਨ ਦੀ ਸੀ ਕਿ ਉਹ ਸਾਰੇ ਮਸਲੇ ਜੋ ਕਾਂਗਰਸ ਅਕਾਲੀਆਂ ਨੇ ਪੈਦਾ ਕੀਤੇ ਹੈ, ਜੋ ਜਿੱਥੇ ਪੰਜਾਬ ਨੂੰ ਜਿਸ ਗਰਤ ਸੁੱਟਿਆ ਹੈਗਾ, ਇਹ ਪਾਰਟੀ ਜਿਵੇਂ ਵਾਅਦੇ ਕਰਦੇ ਸੀਗੇ ਜਾਂ ਜਿਵੇਂ ਕਲੇਮ ਕਰਦੇ ਜਦੋਂ ਬਣੀ ਸੀ, ਉਦੋਂ ਤੋਂ ਲੈ ਕੇ ਜੋ ਪੰਜਾਬ ਪ੍ਰਚਾਰ ਦੌਰਾਨ ਲਗਾਤਾਰ ਭਗਵੰਤ ਸਿੰਘ ਮਾਨ ਪਿੰਡਾਂ ਦੀ ਸੱਥਾਂ ਚ ਬੈਠ ਕੇ ਸੱਥਾਂ ਤੋਂ ਸਰਕਾਰ ਚਲਾਉਣੀ, ਸਾਰੇ ਲੋਕਾਂ ਦੇ ਮਸਲੇ ਹੱਲ ਕਰਨੇ ਹੈਗੇ ਹੈ, ਉਹ ਜੋ ਜੋ ਸਾਦਗੀ ਉਸ ਜੋ ਇੱਕ ਲੋਕ ਪੱਖੀ ਚਰਿੱਤਰ ਪੇਸ਼ ਕਰਦਾ ਸਰਕਾਰ ਦਾ, ਲੋਕਾਂ ਨੇ ਉਦੋਂ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਵੱਡੀ ਗਿਣਤੀ 90-92 MLA ਜਿਤਾਉਣ ਦਾ ਮਤਲਬ ਹੈ ਕਿ ਸਵੀਪਿੰਗ ਮੈਂਡੇਟ ਦਿੱਤਾ ਹੈਗਾ
0: ਜੀ।
1: ਤੇ ਸੋ ਉਸ ਦੇਸ਼ ਵਿੱਚ ਜੋ ਸਰਕਾਰ ਦੀ ਪਿਛਲੇ 4 ਸਾਲ ਦੀ ਕਾਰਗੁਜ਼ਾਰੀ ਰਹੀ ਹੈ, ਆਰਥਿਕ ਫਰੰਟ ਤੇ ਵੀ, ਸਿਆਸੀ ਫਰੰਟ ਤੇ ਵੀ, ਜਮਹੂਰੀ ਕਦਰਾਂ ਕੀਮਤਾਂ ਦੀ ਜਿਹੜੀ ਇੱਕ ਕਦਰ ਕਰਨੀ ਹੁੰਦੀ ਹੈ ਉਸਦੇ ਫਰੰਟ ਤੇ ਵੀ, ਜੋ ਪੱਤਰਕਾਰਾਂ ਨਾਲ ਕੀਤਾ ਹੈਗਾ ਹੈ, ਜੋ ਪੰਜਾਬ ਦੇ ਸਾਧਨਾ ਸਰੋਤਾਂ ਨਾਲ ਕੀਤਾ ਹੈਗਾ।

0: ਜੋ ਪੰਜਾਬ ਦੀ ਅਸਮਤਾ ਨਾਲ ਕੀਤਾ ਹੈਗਾ ਆ, ਜੋ ਪੰਜਾਬ ਦੇ ਜੇ ਗਿਰਨਾ ਹੋਵੇ ਤਾਂ ਬਹੁਤ ਲੰਬੀ ਚੌੜੀ ਫਰਿਸ਼ਤ ਹੈਗੀ ਹੈ। ਕੁਛ ਕੁਛ ਗੱਲਾਂ ਸੋਚਣ ਵਾਲੀਆਂ ਹੈਗੀਆਂ ਕਿ ਕਿਸੇ ਜਿਹੜੀਆਂ ਰਾਜ ਸਭਾ ਹੈਗੀ ਹੈ, ਇਹ ਰਾਜਾਂ ਦਾ ਸਦਨ ਹੈ, ਰਾਜਾਂ ਦੀ ਨੁਮਾਇੰਦਗੀ ਨਾਲ ਹੁੰਦੀ ਹੈਗੀ। ਸੋ ਉਸ ਰਾਜ ਸਭਾ ਵਿੱਚ ਪੰਜਾਬ ਦੇ ਬਾਹਰੋਂ ਆਪਣੇ ਸਿਆਸੀ ਚਹੇਤੇ ਜਾਂ ਪੰਜਾਬ ਦੇ ਕਾਰੋਬਾਰੀ ਘਰਾਨੇ ਜਿਹਨਾਂ ਦੀ ਪੰਜਾਬ ਦੀ ਰਾਜਨੀਤੀ ਚ, ਪੰਜਾਬ ਦੇ ਰਾਜਨੀਤੀ ਚ, ਪੰਜਾਬ ਚ ਹੋਰ ਕੋਈ ਵੀ ਯੋਗਦਾਨ ਨਹੀਂ ਹੁੰਦਾ ਹੈਗਾ ਸੋਸ਼ਲ ਲਾਈਫ ਚ, ਉਹਨਾਂ ਨੂੰ ਚੁਣ ਕੇ ਦਿੱਲੀ ਭੇਜਤਾ ਹੈਗਾ ਤੇ ਪੰਜਾਬ ਦੇ ਲੋਕਾਂ ਦਾ ਹੱਕ ਮਾਰਤਾ ਹੈਗਾ ਬਜਾਏ, ਔਰ ਪੰਜਾਬ ਦੇ ਉਹਨਾਂ ਬੁੱਧੀਜੀਵੀਆਂ ਦਾ, ਸਕਾਲਰਾਂ ਦਾ, ਯੂਨੀਵਰਸਿਟੀ ਟੀਚਰਸ ਦਾ, ਪੱਤਰਕਾਰਾਂ ਦਾ, ਫਿਲੋਸਫਰਾਂ ਦਾ, ਜਿਹਦੇ ਵੀ ਲੋਕਾਂ ਨੂੰ ਪੰਜਾਬ ਬਾਰੇ ਗਿਆਨ ਸੀਗਾ, ਪੰਜਾਬ ਦੀ ਸਮੱਸਿਆ ਤੋਂ ਜਾਣੂ ਸੀਗੇ, ਦਿੱਲੀ ਚ ਦੇਸ਼ ਦੁਨੀਆਂ ਚ ਆਪਣਾ ਪੱਖ ਰੱਖ ਸਕਦੇ, ਦਿੱਲੀ ਜਾ ਕੇ ਪੰਜਾਬ ਦੇ ਕੇਸ ਮਜ਼ਬੂਤੀਆਂ ਲੜ ਸਕਦੇ ਸੀਗੇ, ਉਹਨਾਂ ਸਭ ਦਾ ਹੱਕ ਮਾਰ ਕੇ ਇਹਨਾਂ ਆਪਣੇ ਚਹੇਤੇ ਰਾਜ ਸਭਾ ਭੇਜ ਦਿੱਤੇ। ਉਹਦਾ ਅਗਲੇ ਅੱਗੇ ਕੀ ਹੋਇਆ ਉਹ ਤੁਹਾਡੇ ਸਾਡੇ ਸਾਰੇ ਸਾਹਮਣੇ ਹੈ, ਮੈਂ ਉਹਨੂੰ ਬਹੁਤਾ ਚਰਚਾ ਨਹੀਂ ਕਰਦਾ। ਮੈਂ ਲੋਕ ਕਹਿੰਦੇ ਜੀ, ਪੱਤਰਕਾਰਕ ਭਾਈ ਪੁੱਛਦੇ ਕਹਿੰਦੇ ਜੀ ਪੰਜਾਬ ਨੇ ਗਦਾਰੀ ਕੀਤੀ ਹੈ, ਮੈਂ ਕਿਹਾ ਪੰਜਾਬ ਨੇ ਗਦਾਰੀ ਤਾਂ ਭਗਵੰਤ ਮਾਨ ਨੇ ਤੇ ਕੇਜਰੀਵਾਲ ਤੇ ਸੋਧੀਆ ਤੇ ਪੰਜਾਬ ਦੇ 92 MLA ਨੇ ਕੀਤੀ ਪਹਿਲਾਂ ਤਾਂ, ਕਿ ਵੀ ਜਿਹਨਾਂ ਨੇ ਪੰਜਾਬ ਦਾ ਹੱਕ ਮਾਰ ਕੇ, ਪੰਜਾਬ ਦੇ ਲੋਕਾਂ ਦਾ, ਬੁੱਧੀਜੀਵੀਆਂ ਦਾ ਹੱਕ ਮਾਰ ਕੇ, ਮਤਲਬ ਬਾਹਰੋਂ ਦਿੱਲੀ ਨੂੰ ਲਿਆ ਕੇ ਜਾਂ ਪੰਜਾਬ ਦੇ ਕਾਰੋਬਾਰੀ ਨੂੰ ਭੇਜਤਾ ਉੱਥੇ। ਇਹ ਤਾਂ ਅੱਗੇ ਗਦਾਰਾਂ ਦੇ ਗਦਾਰ ਹੈ, ਕੇਜਰੀਵਾਲ ਦੇ ਭਗਵੰਤ ਮਾਨ ਦੇ ਗਦਾਰ ਨੇ, ਰਾਘਵ ਚੱਡਾ ਤੇ ਸੰਦੀਪ ਪਾਠਕ ਜਾਂ ਕੋਈ ਹੋਰ। ਸੋ ਪੰਜਾਬ ਦੇ ਅਸਲੀ ਗਦਾਰ ਤਾਂ ਇਹ ਨੇ। ਸੋ ਇੱਥੋਂ ਲੈ ਕੇ ਪੰਜਾਬ ਦੇ ਸਾਧਨਾ ਸਰੋਤਾਂ ਦੀ ਜਿੱਦਾਂ ਦੁਰਵਰਤੋਂ ਕੀਤੀ ਗਈ, ਹੈਲੀਕਾਪਟਰ ਦੀ, ਚਾਰਟਰਡ ਪਲੇਨਾਂ ਦੀ, ਸਿਕਿਉਰਟੀਆਂ ਦੀ, ਜੈਡ ਸਿਕਿਉਰਟੀਆਂ ਦੀ, ਕੋਠੀਆਂ ਦੀ, ਜਾਂ ਪੰਜਾਬ ਦੇ ਸਿਆਸੀ ਮਾਹੌਲ ਜਿਵੇਂ ਵਿਚਰੇ ਨੇ ਦਿੱਲੀ ਵਾਲੇ, ਹਾਈਕਮਾਂਡ ਹਰ ਪਾਰਟੀ ਦਾ ਹੈਗਾ ਹੈ, ਉਹਦਾ ਇੱਕ ਰੋਲ ਵੀ ਹੁੰਦਾ ਹੈਗਾ, ਪਰ ਇੱਥੇ ਹਾਈਕਮਾਂਡ ਨਹੀਂ ਸੀ ਇਕੱਲਾ, ਇੱਥੇ ਸਾਰਾ ਉਹ ਜਿਹੜਾ ਨੌਲੇਜ ਸ਼ੇਅਰਿੰਗ ਸਮਝੌਤਾ ਕੀਤਾ ਹੈਗਾ, ਉਹ ਜੋ ਕਿਵੇਂ ਪੰਜਾਬ ਦੀ ਬਿਊਰੋਕਰੇਸੀ, ਦਿੱਲੀ ਦੇ ਜਿਹੜੇ ਚਹੇਤੇ ਬਿਊਰੋਕਰੈਟ ਸੀਗੇ ਉਹ ਹਾਵੀ ਕੀਤੇ ਗਏ, ਜੋ ਪੰਜਾਬ ਦੇ ਸਾਧ, ਜੋ ਜਿਵੇਂ ਪੰਜਾਬ ਵਿੱਚ ਰਾਘਵ ਚੱਡਾ 50 ਨੰਬਰ ਕੋਠੀ ਰਹਿ ਕੇ ਸਾਰਾ ਪੰਜਾਬ ਚਲਾਉਣ ਦਾ ਪਰ ਸੁਪਰ ਸੀਐਮ ਦੇ ਤੌਰ ਤੇ ਵਿਚਰਦਾ ਰਿਹਾ, ਔਰ ਜਿਸ ਤਰ੍ਹਾਂ IAS BCS IAS IPS ਦੀਆਂ ਬਦਲੀਆਂ ਕਰਨ ਤੱਕ ਉਹਦਾ ਮਤਲਬ ਰੋਲ ਦੱਸਦੇ ਆ ਕਿ ਰਿਹਾ ਹੈਗਾ ਹੈ। ਸੋ ਔਰ ਜਿਸ ਤਰ੍ਹਾਂ ਇਹਨਾਂ ਨੇ ਪੰਜਾਬ ਦਾ ਪੈਸਾ ਅੰਨੇ ਵਾਹ ਅਖਬਾਰਾਂ ਇਸ਼ਤਿਹਾਰਾਂ ਤੇ ਖਰਚਿਆ ਹੈਗਾ, ਇਕੱਲੇ ਪੰਜਾਬ ਚ ਨੀ, ਗੋਆ ਚ, ਆਪਣਾ ਗੁਜਰਾਤ ਵਿੱਚ, ਦੂਰ ਦੁਰਾਡੇ ਹਵਾਈ ਅੱਡਿਆਂ ਤੇ ਵੀ, ਸ਼ਹਿਰਾਂ ਚ ਵੀ ਵੱਡੇ ਵੱਡੇ ਮਤਲਬ ਪੋਸਟਰ ਤੇ ਬੈਨਰ ਤੇ ਡਿਸਪਲੇਸ ਉਹ ਲਾਏ ਗਏ ਕਿ ਕਾਹਦੇ ਵਾਸਤੇ, ਕਿ ਕੇਜਰੀਵਾਲ ਐਂਡ ਕੰਪਨੀ ਦੀਆਂ ਸਿਆਸੀ ਆਕਾਂਖਿਆਵਾਂ ਨੂੰ ਪੂਰੀਆਂ ਕਰਨ ਵਾਸਤੇ, ਸਿਆਸੀ ਸ਼ਾਮਾਂ ਨੂੰ ਪੂਰੀਆਂ ਕਰਨ ਵਾਸਤੇ, ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ, ਮਿਹਨਤ ਦਾ ਪੈਸਾ ਪਾਣੀ ਵਾਂਗ ਵਹਾਇਆ ਹੈਗਾ, ਔਰ ਇਹ ਪੈਸਾ ਹਜ਼ਾਰਾਂ ਕਰੋੜ ਚ ਜਾਂਦਾ ਹੈਗਾ ਜੇ ਆਪਾਂ ਸਾਰਾ ਇਕੱਠਾ ਕਰ ਲਓ 4 ਸਾਲ ਦਾ। ਫਿਰ ਇੱਕ ਪਾਸੇ ਕਰਜ਼ਾ ਲਈ ਗਏ, ਦੂਜੇ ਪਾਸੇ ਜਿਹੜੀ ਇਹ ਵੱਧ ਇੰਤਜ਼ਾਮੀ ਕਰਕੇ ਜੋ ਪੈਸਾ ਬਰਬਾਦੀ ਕੀਤੀ ਹੈਗੀ ਹੈ, ਔਰ ਖਾਸ ਤੌਰ ਤੇ ਜੋ ਪ੍ਰਚਾਰ ਤੇ ਜੋ ਮਤਲਬ ਖਰਚਿਆ ਪੈਸਾ ਵੱਡੀ ਪੱਧਰ ਤੇ, ਉਹ ਤੋਂ ਆਪਾਂ ਲੱਗਦਾ ਕਿ ਇਹ ਪਾਰਟੀ ਲੋਕਾਂ ਦੇ ਸੁਪਨਿਆਂ ਦੀ ਇਹਨਾਂ ਨੇ ਕਤਲ ਕੀਤਾ ਹੈਗਾ, ਲੋਕਾਂ ਦੀ ਆਸਾਂ ਦਾ ਕਤਲ ਕੀਤਾ, ਲੋਕਾਂ ਦੀ ਆਸਾਂ ਦੇ ਪਾਣੀ ਫੇਰਿਆ ਹੈਗਾ, ਜਿਸ ਕਰਕੇ ਬਹੁਤ ਜਲਦੀ ਇਹ ਪਾਰਟੀ ਲੋਕਾਂ ਦੇ ਨੱਕੋ ਬੁੱਲੋ ਲੱਤ ਗਈ ਹੈਗੀ ਹੈ। ਉਹ ਜਿਹੜਾ ਇਹਦਾ ਵਿਕਾਰ ਸੀਗਾ ਉਹ ਲੋਕਾਂ ਦੇ ਵਿੱਚ ਮਤਲਬ ਉਹ ਕੱਟੇ ਰੁੜ ਗਿਆ ਹੈਗਾ, ਤੇ ਲੋਕੀ ਬਹੁਤ ਜਲਦੀ ਇਹਨਾਂ ਤੋਂ ਨਿਰਾਸ਼ ਹੋਏ ਹੈਗੇ। ਔਰ ਇਸ ਤੋਂ ਇਲਾਵਾ ਇਹਨਾਂ ਦੇ MLA ਨੇ, ਇਹਨਾਂ ਦੇ ਮਿਨਿਸਟਰਾਂ ਨੇ, ਜਿਸ ਹੱਦ ਤੱਕ ਪੰਜਾਬ ਦਾ ਜਿੱਥੇ ਮਾਫੀਆ ਰਾਜ ਖੜਾ ਸੀਗਾ ਉਦੋਂ ਅੱਗੇ ਤੋਰ ਲਿਆ, ਚਾਹੇ ਨਸ਼ਾ ਮਾਫੀਆ, ਚਾਹੇ ਉਹ ਖਨਨ ਮਾਫੀਆ, ਚਾਹੇ ਬਾਕੀ ਜਿੰਨੀ ਵੀ ਮਾਫੀਆ ਐਕਟੀਵਿਟੀ, ਇਕਨੋਮਿਕ ਐਕਟੀਵਿਟੀ ਚੱਲਦੀ ਹੈਗੀ, ਸਭ ਦੇ ਉੱਤੇ ਇਹ ਹਾਵੀ ਹੋ ਗਏ। ਔਰ ਬਾਅਦ ਚਾਹੇ ਪਠਾਨ ਮਾਜਰਾ ਨੂੰ ਫੜ ਲਿਆ, ਪਰ ਕੌਣ ਨੀ ਜਾਣਦਾ ਕਿ ਪਠਾਨ ਮਾਜਰਾ ਮਤਲਬ ਸਨੌਰ ਦੇ ਹਲਕੇ ਚ ਕਿਹੜਾ ਕਾਰੋਬਾਰ ਸੀ ਜਿਹੜਾ ਪਠਾਨ ਮਾਜਰਾ ਨਹੀਂ ਸੀ ਕਰਦਾ ਹੈਗਾ, ਕਿਹੜਾ ਕਾਰੋਬਾਰ ਸੀ ਜਿਹੜਾ ਜੌੜੇ ਮਾਜਰਾ ਨਹੀਂ ਸੀ ਕਰਦਾ, ਕਿਹੜਾ ਕਾਰੋਬਾਰ ਸੀ ਜਿਹੜਾ ਦੇ ਬਾਕੀ MLA ਜਿਹੜੇ ਅਜੇ ਕਈ ਲੁਕਵੇਂ ਨੇ, ਕਈ ਜ਼ਿਆਦਾ ਨੇ, ਉਹ ਸਾਰੇ ਪੰਜਾਬ ਦਾ ਸਾਰਾ ਕਾਰੋਬਾਰ ਕਾਲਾ ਕਾਰੋਬਾਰ ਜਾਂ ਆਪਦੇ MLA ਤੇ ਆਪਦੇ ਮਿਨਿਸਟਰ ਨਹੀਂ ਕਰਦੇ, ਕਈ ਮਿਨਿਸਟਰ ਲਾ ਦਿੱਤੇ ਗਏ, ਕਈ ਮਿਨਿਸਟਰ ਹੋਰ ਬੜਾ ਕੁਛ ਝੱਲਦੇ ਪਏ ਨੇ, ਕਈ ਮਿਨਿਸਟਰ ਡਰਾ ਕੇ ਰੱਖੇ ਹੋਏ ਹੈਗੇ, ਪਰ ਕੁੱਲ ਮਿਲਾ ਕੇ ਇਹਨਾਂ ਨੇ ਜਿਹੜੀ ਕੱਟੜ ਇਮਾਨਦਾਰੀ ਵਾਲੀ, ਪੰਜਾਬ ਪ੍ਰਤੀ ਪ੍ਰਤੀਬੱਧਤਾ ਵਾਲੀ, ਲੋਕਾਂ ਦੀਆਂ ਜੋ ਭਗਵੰਤ ਮਾਨ ਚੁਟਕਲੇ ਸੁਣਾ ਸੁਣਾ ਕੇ ਲੋਕਾਂ ਨੂੰ ਭਰਮਾਉਂਦਾ ਸੀਗਾ ਕਿ ਅਸੀਂ ਏਦਾਂ ਦਾ ਰਾਜ ਲਿਆਵਾਂਗੇ, ਹਲੀਮੀ ਰਾਜ ਲਿਆਵਾਂਗੇ, ਯੇ ਕਰਾਂਗੇ, ਉਹ ਕਰਾਂਗੇ, ਉਹ ਸਾਰਾ ਨੰਗਾ ਹੋ ਗਿਆ ਹੈਗਾ। ਹੁਣ ਹਾਲਤ ਇਹ ਹੈ ਕਿ ਲੋਕੀ ਬਦਜਨ ਹੋ ਚੁੱਕੇ ਹੈ
1: ਜੀ।
0: ਅਸਲ ਦੀ ਪੁੱਛੋ, ਬਤੌਰ ਸਿਆਸਤਦਾਨ ਜਾਂ ਬਤੌਰ ਇੱਕ ਸੋਸ਼ਲ ਸਾਇੰਟਿਸਟ ਜਾਂ ਮਾਧਿਅਮ ਸਮਾਜ ਵਿਚਰਦਾ, ਲੋਕਾਂ ਦਾ ਸਾਰੀ ਪੋਲੀਟੀਕਲ ਕਲਾਸ ਤੋਂ ਯਕੀਨ ਉੱਠ ਗਿਆ, ਲੋਕਾਂ ਨੂੰ ਯਕੀਨ ਹੀ ਨਹੀਂ ਹੈਗਾ। ਅਸਲ ਚ ਪੰਜਾਬ ਦਾ ਜਿਹੜਾ ਪ੍ਰਵਾਸ ਵੱਡੀ ਪੱਧਰ ਤੇ ਵਧਿਆ 21-22 ਤੋਂ ਬਾਅਦ
1: ਜੀ,
0: ਖਾਸ ਤੌਰ ਤੇ 18 ਤੋਂ ਬਾਅਦ ਉਹ ਵਧੀਆ ਹੀ ਤਾਂ ਹੈ।

0: ਹੋਪ ਆਸ
1: ਸਹੀ ਹੈ
0: ਔਰ ਹੋਪ ਜਿਹੜੀ ਪਾਰਟੀ ਦੇ ਜਾਊਗੀ ਉਹ ਪਾਰਟੀ ਪੰਜਾਬ ਨੂੰ ਮਤਲਬ ਅੱਗੇ ਤੋਰ ਲਊਗੀ
1: ਇਹਨਾਂ ਨੂੰ ਲਾਉਣ ਦਾ ਮਨ ਬਣਾ ਲਿਆ ਤੁਹਾਨੂੰ ਕੀ ਲੱਗਦਾ ਤੁਸੀਂ ਇੰਨੇ ਲੋਕਾਂ ਨੂੰ ਰੋਜ਼ ਮਿਲਦੇ ਹੋ ਤੁਸੀਂ
0: ਦੇਖੋ ਇਹਨਾਂ ਨੂੰ ਲਾਉਣ ਦਾ ਮਨ ਲੋਕਾਂ ਨੇ ਬਣਾ ਲਿਆ ਹੈਗਾ ਲੋਕੀ ਨਾ ਇਹਨਾਂ ਤੋਂ ਮਤਲਬ ਨਾ ਲੋਕੀ ਤਾਂ ਇਸ ਕਰਕੇ ਬਣਿਆ ਮਨ ਜਾ ਰਹੇ ਲੋਕ ਕਹਿੰਦੇ ਇਹ ਕਾਂਗਰਸ ਅਕਾਲੀ ਦਾ ਸੀਗੇ ਹੀ ਇਹਨਾਂ ਕੋਲੋਂ ਐ ਸੀਗਾ ਵੀ ਇਹ ਤਾਂ ਵੱਖਰੇ ਹੋਣਗੇ ਇਹ ਤਾਂ ਉਹਨਾਂ ਦਾ ਵੀ ਪਿਓ ਨਿਕਲੇ ਇਹ ਤਾਂ ਉਹਨਾਂ ਦਾ ਵੀ ਸਿਰਾ ਨਿਕਲੇ ਸੋ ਇਸ ਕਰਕੇ ਲੋਕਾਂ ਨੇ ਕਿਹਾ ਕਿ ਘੱਟੋ ਘੱਟ ਇਹਨਾਂ ਨੂੰ ਔਰ ਜਿਸ ਤਰ੍ਹਾਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਤੇ ਬਾਅਦ ਜੋ ਹੁਣ ਮਤਲਬ ਉਹਨੇ ਅੱਗੇ ਗੰਦ ਪਾਇਆ ਹੈਗਾ ਉਹ ਚੋ ਨੰਗੇ ਹੋਏ ਨੇ ਜਿਸ ਤਰ੍ਹਾਂ ਇਸ਼ਤਿਹਾਰਾਂ ਦੇ ਮਾਮਲੇ ਨੰਗੇ ਹੋਏ ਨੇ ਜਿਸ ਤਰ੍ਹਾਂ ਪੰਜਾਬ ਦੇ ਸਾਧਨਾ ਸਰੋਤਾਂ ਦੀ ਲੁੱਟ ਦੇ ਮਾਮਲੇ ਨੰਗੇ ਹੋਏ ਨੇ ਦਿੱਲੀ ਵਾਲੇ ਜਿਸ ਤਰ੍ਹਾਂ ਪੰਜਾਬ ਤੇ ਗਲਬਾ ਪਾਇਆ ਔਰ ਜਿਸ ਤਰ੍ਹਾਂ ਮਨੀਸ਼ ਸਿਸੋਦੀਆ ਇਹ ਬੋਲਦਾ ਕਿ ਸਾਮ ਦਾਮ ਦੰਡ ਭੇਦ ਲੜਾਈ ਝਗੜਾ ਜੋ ਕਰ ਮਤਲਬ ਇੱਕ ਗੁੰਡਾ ਮਤਲਬ ਇੱਕ ਸਪੀਚ ਹੈਗੀ ਹੈ ਮੋਬਾਈਲੀ ਦੀ ਮਤਲਬ ਇੱਕ ਬਜ਼ਾਰੀ ਗੁੰਡੇ ਦੀ ਸਪੀਚ ਹੈ ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ ਮੈਂ ਬਹੁਤ ਸਤਿਕਾਰ ਕਰਦਾ ਸੀ ਉਹਨਾਂ ਦਾ ਮਤਲਬ ਇਸ ਤਰ੍ਹਾਂ ਦੀ ਮਤਲਬ ਜਿਸ ਪਾਰਟੀ ਦੀ ਮਾਨਸਿਕਤਾ ਹੋਵੇ ਇਸ ਦਾ ਮਤਲਬ ਹੈ ਕਿ ਤੁਸੀਂ ਮਤਲਬ ਪੰਜਾਬ ਵਿੱਚ ਹਰ ਹੀਲੇ ਫੱਤਾ ਖਾਣ ਦਾ ਮਤਲਬ ਤੁਸੀਂ ਸਭ ਕੁਝ ਕਰੋਗੇ ਜੋ ਸਿਆਣੀ ਪਾਰਟੀ ਨੂੰ ਨਹੀਂ ਕਰਨਾ ਚਾਹੀਦਾ ਹੈਗਾ ਸੋ ਉੱਦਾਂ ਦੇ ਮਾਹੌਲ ਵਿੱਚ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਜੋ ਕਰੈਕਟਰ ਹੈਗਾ ਇਹਨਾਂ ਦੇ MLA ਨੇ ਜਿਸ ਤਰ੍ਹਾਂ ਵਿਵਹਾਰ ਕੀਤਾ ਹੈਗਾ ਔਰ ਜਿਸ ਤਰ੍ਹਾਂ ਇਹਨਾਂ ਨੇ ਹੋਰ ਖਨਨ ਦੇ ਵਿੱਚ ਜਾਂ ਹੋਰ ਜਿੰਨੀਆਂ ਮਤਲਬ ਗੈਰ ਕਾਨੂੰਨੀ ਗਤੀਵਿਧੀਆਂ ਚ ਸ਼ਾਮਿਲ ਹੋਏ ਔਰ ਖਾਸ ਕਰਕੇ ਉਹ ਪਾਰਟੀ ਜੀ ਤੇ ਲੋਕਾਂ ਨੂੰ ਐ ਸੀ ਕਿ ਵੱਖਰੀ ਹੋਊਗੀ ਸੋ ਉਹ ਵੱਖਰਾ ਬਣ ਤਾਂ ਹੋ ਗਿਆ ਖਤਮ ਹੁਣ ਦੇ ਆਰ ਵਨ ਆਫ ਦਾ ਕੰਟੈਂਡਰਸ ਹੁਣ ਵਨ ਆਫ ਦਾ ਕੰਟੈਂਡਰ ਵਿੱਚ ਕੀ ਹੈ ਕਿ ਜਿਹੜੀ ਤੇ ਲੋਕਾਂ ਨੂੰ ਆਸ ਬੁਝਾਊਗੀ ਹੁਣ ਇਹਨਾਂ ਹਾਲਤਾਂ ਚ ਹਾਲਾਂਕਿ ਮੈਨੂੰ ਮੈਂ ਕਹਿੰਦਾ ਕਿ ਆਸ ਲੋਕਾਂ ਨੂੰ ਅਜੇ ਤੱਕ ਨਹੀਂ ਬੱਝ ਰਹੀ ਹੈਗੀ ਔਰ ਵੱਖ ਵੱਖ ਕਾਰਨਾਂ ਕਰਕੇ ਤੇ ਪਰ ਉਸਦੇ ਬਾਵਜੂਦ ਜੇਕਰ ਪਾਰਟੀਆਂ ਆਪਣੇ ਪੱਤੇ ਠੀਕ ਖੇਡ ਗਈਆਂ ਕੁਛ ਪਾਰਟੀਆਂ ਤੇ ਜੋ ਮੈਨੂੰ ਹਾਲਤ ਲੱਗਦੀ ਅੱਜ ਦੀ ਘੜੀ ਜੋ ਹਾਲਤ ਲੱਗਦੀ ਹੈ ਮੈਨੂੰ ਲੱਗਦਾ ਕਿ ਬੀਜੇਪੀ ਦੀ ਅਟੈਂਪਟ ਇਹ ਹੈਗੀ ਹੈ ਕਿ ਪੰਜਾਬ ਜਿੰਨੀ ਕਨਫਿਊਜ਼ਨ ਹੋਵੇ ਔਰ ਜਿੰਨੀ ਡਿਵੀਜ਼ਨ ਹੋਵੇ ਉਹਨਾਂ ਵਾਸਤੇ ਚੰਗਾ ਹੀ ਚੰਗਾ
1: ਬਿਲਕੁਲ
0: ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਡਿਸੀਸਿਵ ਮੈਂਡੇਟ ਦੇਣ ਫੈਸਲਾ ਕੌਣ ਇੱਕ ਫਤਵਾ ਦੇਣ ਮਤਲਬ ਚਾਰ ਅਕਾਲੀ ਦਲ ਹੋ ਗਏ ਅਕਾਲੀ ਦਲ ਬਾਦਲ ਪੁਨਰਸਰ ਜੀਤੀ ਬਾਰਸ ਪੰਜਾਬ
1: ਅੰਮ੍ਰਿਤਸਰ
0: ਫਿਰ ਕਾਂਗਰਸ ਹੋ ਗਈ ਆਪ ਹੋ ਗਈ ਭਾਜਪਾ ਹੋ ਗਈ ਸੋ ਜਿੰਨੀਆਂ ਤਰ੍ਹਾਂ ਜ਼ਿਆਦਾ ਆ ਰਹੀਆਂ ਜੇਕਰ ਪੰਜਾਬ ਚ ਫ੍ਰੈਕਚਰ ਮੈਂਡੇਟ ਆਉਂਦਾ ਹੈਗਾ
1: ਜੀ
0: ਤ੍ਰਿਸ਼ੰਕੂ ਵਿਧਾਨ ਸਭਾ ਬਣਦੀ ਹੈਗੀ ਤਾਂ ਭਾਜਪਾ ਨੂੰ ਪਲੇ ਕਰਨ ਨੂੰ ਬਹੁਤ ਕੁਛ ਹੈ ਤਾਂ ਉਹ ਪਲੇ ਬਹੁਤ ਕੁਛ ਕਰ ਸਕਦੇ ਹੈ ਉਹ ਅਕਾਲੀ ਦਲ ਦੇ ਸਾਰੇ ਧੜੇ ਗਲਵੱਕੜੀ ਪਾਉਣ ਨੂੰ ਤਿਆਰ ਬੈਠੇ ਆ ਬਹਾਨਾ ਚਾਹੀਦਾ ਉਹਨਾਂ ਨੂੰ
1: ਬਹਾਨਾ ਚਾਹੀਦਾ
0: ਆਮ ਆਦਮੀ ਪਾਰਟੀ ਕਿਉਂਕਿ ਕਾਂਗਰਸ ਮੁੱਖ ਸਿਧਾਂਤਕ ਦੁਸ਼ਮਣ ਹੈਗੀ ਹੈ ਕਾਂਗਰਸ ਮਤਲਬ ਬੀਜੇਪੀ ਦੀ ਸਾਡੀ ਲਾਈਨ ਖਿੱਚੀ ਹੋਈ ਹੈ ਬੀਜੇਪੀ ਨਾਲ ਹੁਣ ਤੋਂ ਨੀ ਬਹੁਤ ਚਿਰ ਤੋਂ ਖਿੱਚੀ ਹੋਈ ਹੈਗੀ ਹੈ ਮਤਲਬ ਹਿੰਦੁਸਤਾਨ ਚ ਦੋ ਪਾਰਟੀਆਂ ਬਾਰੇ ਮੈਂ ਕਹਿ ਸਕਦਾ ਇੱਕ ਕਾਂਗਰਸ ਤੇ ਇੱਕ ਲਾਲੂ ਦੀ ਰਾਜਦਾਂ ਜਿਨ੍ਹਾਂ ਨੇ ਹੁਣ ਤੱਕ ਨਾਗਪੁਰ ਮੱਥਾ ਨਹੀਂ ਟੇਕਿਆ ਅਦਰਵਾਈਜ਼ ਭਾਰਤ ਦੀਆਂ ਸਾਰੀਆਂ ਕੌਮੀ ਤੇ ਜਿਹੜੀਆਂ ਖੇਤਰੀ ਪਾਰਟੀਆਂ ਹੈਗੀਆਂ ਸਾਰੀਆਂ ਵਾਰੀ ਵਾਰੀ ਜਾ ਕੇ ਨਾਗਪੁਰ ਮੱਥਾ ਟੇਕ ਚੁੱਕੀਆਂ ਹੈਗੀਆਂ ਇੱਕ ਜਾਂ ਦੂਜੀ ਸ਼ਕਲ ਚ ਸੋ ਦੋ ਪਾਰਟੀਆਂ ਜਿਹੜੀ ਸਾਡੀ ਖਾਸ ਤੌਰ ਤੇ ਕਾਂਗਰਸ ਨਾਲ ਸੰਬੰਧ ਰੱਖਦਾ ਮੈਂ ਜੋ ਕਾਂਗਰਸ ਦੀ ਸਿਧਾਂਤਕ ਸਾਡੀ ਦੁਸ਼ਮਣੀ ਹੈਗੀ ਹੈ ਜੋ ਸਿਧਾਂਤਕ ਬਖਰੇਵਾ ਹੈਗਾ ਹੈ ਇਹ ਚ ਭਾਜਪਾ ਦਾ ਮੁੱਖ ਉਦੇਸ਼ ਹੈ ਕਿ ਕਾਂਗਰਸ ਸੱਤਾ ਚ ਨਾ ਆਵੇ ਕਾਂਗਰਸ ਸੱਤਾ ਚ ਨਾ ਆਉਣ ਵਾਸਤੇ ਉਹ ਆਪ ਨੂੰ ਤਾਂ ਦੁਬਾਰਾ ਇੰਸਟਾਲ ਕਰ ਸਕਦੀ ਹੈ ਮੇਰੇ ਮੈਨੂੰ ਖਦਸ਼ਾ ਹੈਗਾ ਕਿ ਆਪ ਨੂੰ ਦੁਬਾਰਾ ਇੰਸਟਾਲ ਉਹਨਾਂ ਕੋਈ ਇਤਰਾਜ਼ ਨਹੀਂ ਹੈਗਾ ਪਰ ਉਹ ਇਹ ਨਹੀਂ ਚਾਹੂਗੀ ਕਿ ਪੰਜਾਬ ਚ ਕਾਂਗਰਸ ਦੇ ਪੈਰ ਲੱਗਣ ਪੰਜਾਬ ਚ ਕਾਂਗਰਸ ਆਪਣੇ ਪੈਰਾਂ ਦੇ ਖੜ ਕੇ ਹਿੰਦੁਸਤਾਨ ਵਾਸਤੇ ਰਾਹ ਖੋਲੇ ਔਰ ਰਾਹੁਲ ਗਾਂਧੀ ਜਿੱਤਾਂ ਦੇ ਰਾਹ ਪੈ ਕੇ ਹਿੰਦੁਸਤਾਨ ਚ ਨਹੀਂ ਸੱਤਾ ਨੂੰ ਉਲਟਾਇਆ ਜਾਵੇ ਭਾਜਪਾ ਨੂੰ RSS ਨੂੰ ਹਰਾਇਆ ਜਾਵੇ ਤੇ ਮੁੜ ਕੇ ਹਿੰਦੁਸਤਾਨ ਚ ਅਸਲੀ ਸਹੀ ਮਾਨਿਆਂ ਚ ਹੋਰ ਵਧੀਆ ਢੰਗ ਨਾਲ ਜਿਹੜੀ ਜਮਹੂਰੀਅਤ ਹੈ ਜਿਹੜੀ ਪਹਿਲਾਂ ਕਮੀਆਂ ਰਹੀਆਂ ਹੋਣਗੀਆਂ ਉਹਨੂੰ ਲਾਗੂ ਕਰਕੇ ਹਿੰਦੁਸਤਾਨ ਨੂੰ ਸੱਚਮੁੱਚ ਇੱਕ ਧਰਮ ਨਿਰਪੱਖ ਜਮਹੂਰੀ ਤੇ ਫੈਡਰਲ ਮੁਲਕ ਬਣਾਇਆ ਜਾ ਸਕੇ ਜਿਹੜਾ ਏਜੰਡਾ ਕਾਂਗਰਸ ਦਾ ਹੈਗਾ ਹੈ ਸੋ ਇਹ ਕਦੇ ਨਹੀਂ ਚਾਹਣਗੇ ਸੋ ਸਾਡੀ ਕੋਸ਼ਿਸ਼ ਇਹ ਚਾਹੀਦੀ ਹੈ ਕਿ ਅਸੀਂ ਡਿਸੀਸਿਵ ਮੈਂਡੇਟ ਲੈ ਕੇ ਕਾਂਗਰਸ ਦਾ ਇੱਕ ਫੈਸਲਾ ਕੁਨ ਮੈਂਡੇਟ ਸਾਡੇ ਹੱਕ ਚ ਆਵੇ ਜਿਹਦੇ ਵਾਸਤੇ ਆਪਾਂ ਸਾਰੇ ਕਾਂਗਰਸੀਆਂ ਨੂੰ ਚਾਹੀਦਾ ਕਿ ਜਿੱਡਾ ਵੱਡਾ ਕਾਰਜ ਰਾਹੁਲ ਗਾਂਧੀ ਹੱਥ ਲਈ ਬੈਠੇ ਹੈਗੇ ਆ ਜੋ ਕੌਮਾਂਤਰੀ ਹਾਲਤਾਂ ਹੈਗੀਆਂ ਜੋ ਕੌਮੀ ਹਾਲਤਾਂ ਹੈਗੀਆਂ ਜੋ ਪੰਜਾਬ ਦੀਆਂ ਹਾਲਤਾਂ ਹੈਗੀਆਂ ਸਾਰਿਆਂ ਨੂੰ ਜੋੜ ਕੇ ਜੋ ਬੈਸਟ ਹੈਗਾ ਆ ਆਪਣਾ ਦਈਏ ਆਪਾਂ ਪੰਜਾਬ ਨੂੰ ਇੱਕ ਪ੍ਰਿੰਟ ਬਲੂ ਪ੍ਰਿੰਟ ਦਈਏ ਇੱਕ ਹੋਪ ਦਈਏ ਇੱਕ ਆਸ ਦਈਏ ਮਿਸਾਲ ਦੇ ਤੌਰ ਤੇ ਐਗਰੀਕਲਚਰ ਦੇ ਮਾਮਲੇ ਚ ਹੈ ਮੈਂ ਅਸੀਂ ਵੀ ਆਰ ਵਰਕਿੰਗ ਔਨ ਇਟ ਐਂਡ ਵੀ ਵਿਲ ਸ਼ਾਰਟਲੀ ਕਮ ਆਊਟ ਵਿਦ ਇਟ ਕਿ ਅਸੀਂ ਸੋਚਿਆ ਕਿ ਜਿਹੜੀ ਮਤਲਬ ਪੰਜਾਬ ਨੂੰ ਜੋਨਾਂ ਚ ਵੰਡਿਆ ਜਾਵੇ
1: ਜੀ ਠੀਕ ਹੈ
0: ਪਠਾਨਕੋਟ ਗੜ੍ਹਦੀਵਾਲਾ ਬਸ਼ਾਰ

पर माल पर गढ़शंकर नंगल नानपुर साहब कुराली मरिंडा एक फ्रूट बेल्ट है साड़ी ਤੇ ਮਤਲਬ ਜਿਹਦੇ ਚ ਮਤਲਬ ਲੀਚੀ ਅੰਬ ਵਗੈਰਾ ਫਰੂਟ ਬੈਲਟ ਹੈਗੀ ਹੈ ਇੱਕ ਫਰੂਟ ਬੈਲਟ ਉਧਰ ਫਾਜ਼ਿਲਕਾ ਬੋਰ ਕਿੰਨੋ ਬੈਲਟ ਹੈਗੀ ਦੁਆਬਾ ਬਣਾਈ ਹੈ ਅਸੀਂ ਗੰਨਾ ਤੇ ਮੱਕੀ ਦੀ ਬੈਲਟ ਮਾਲਵੇ ਦਾ ਬਣਾਈ ਹੈ ਨਰਮੇ ਤੇ ਝੋਨੇ ਦੀ ਬੈਲਟ ਥੋੜੀ ਥੋੜੀ ਮਤਲਬ ਝੋਨਾ ਥੋੜਾ ਨਰਮਾ ਬੈਲਟ ਮਿਲ ਲਈ ਤੇ ਦਾਲਾਂ ਤੇ ਤੇਲ ਦੇ ਬੀਜਾਂ ਦੀ ਬੈਲਟ ਇਵੇਂ ਅੰਮ੍ਰਿਤਸਰ ਬਣਾਈ ਆਪਾਂ ਜਿਹੜੀ ਹੈ ਨਾ ਬਾਸਮਤੀ ਦੀ ਬੈਲਟ ਅੰਮ੍ਰਿਤਸਰ ਗੁਰਦਾਸਪੁਰ ਸੋ ਪੰਜਾਬ ਨੂੰ ਜੁਨਾ ਚ ਵੰਡ ਕੇ ਇੱਕ ਪੋਜ਼ਿਟਿਵ ਪ੍ਰੋਗਰਾਮ ਐਗਰੀਕਲਚਰ ਦਾ ਸੀ ਪੰਜਾਬ ਸਾਹਮਣੇ ਪੇਸ਼ ਕਰੀ ਅਸੀਂ ਕਿ ਅਸੀਂ ਆਹ ਕਰਾਂਗੇ ਅਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਐਗਰੀਕਲਚਰ ਦੇ ਮਾਮਲੇ ਇਵੇਂ ਇੰਡਸਟਰੀ ਦੇ ਮਾਮਲੇ ਪੰਜਾਬ ਨੂੰ ਕਾਂਗਰਸ ਆਉਣ ਵਾਲੇ 2 ਮਹੀਨਿਆਂ ਚ ਇੱਕ ਬਲੂ ਪ੍ਰਿੰਟ ਤਿਆਰ ਕਰਿਓ ਜ਼ੋਰ ਨਾ ਰੱਖੇ ਕਿ ਜੇ ਸਾਡੀ ਸਰਕਾਰ ਆਉਂਦੀ ਹੈਗੀ ਹੈ ਤਾਂ ਅਸੀਂ ਮਤਲਬ ਪੰਜਾਬ ਦੇ ਆਹ ਮਸਲਿਆਂ ਨੂੰ ਇਸ ਤਰ੍ਹਾਂ ਹੱਲ ਕਰਾਂਗੇ ਤੇ ਦੂਜੇ ਸੈਂਟਰ ਸਰਕਾਰ ਪੰਜਾਬ ਦੀ ਤੇ ਉਹ ਜੇ ਸੈਂਟਰਲ ਕਿਹੜੀ ਕਾਂਗਰਸ ਹੈਗੀ ਹੈ ਉਹ ਪ੍ਰੋਮਿਸ ਕਰੇ ਕਿ ਜੋ ਪੰਜਾਬ ਦੇ ਲੰਮੇ ਸਮੇਂ ਦੇ ਲਟਕਦੇ ਮਾਮਲੇ ਹੈਗੇ ਹੈ ਉਹਨਾਂ ਨੂੰ ਅਸੀਂ ਪੰਜਾਬ ਦੇ ਲੋਕਾਂ ਦੀ ਵੱਧ ਤੋਂ ਵੱਧ ਤਸੱਲੀ ਮੁਤਾਬਕ ਹੱਲ ਕਰਾਂਗੇ ਮਿਸਾਲ ਦੇ ਤੌਰ ਤੇ ਕੇਂਦਰ ਨੇ ਬਹੁਤ ਸਾਰੇ ਮਾਮਲੇ ਜਿਹੜੇ ਸੰਵਰਤੀ ਸੂਚੀ ਸੀਗੇ ਕੰਟਰਨ ਲਿਸਟ ਸੀਗੇ ਉਹ ਚੁੱਕ ਕੇ ਸੈਂਟਰ ਚ ਲੈ ਗਏ ਐਜੂਕੇਸ਼ਨ ਕੋਪਰੇਸ਼ਨ ਕੋਪਰੇਟਿਵ ਡਿਪਾਰਟਮੈਂਟ ਅਮਿਤ ਸ਼ਾਹ ਕੋਲ ਹੈਗਾ ਐਜੂਕੇਸ਼ਨ ਲੈ ਗਏ ਐਚ ਆਰ ਡੀ ਮਿਨਿਸਟਰੀ ਕੋਲ ਤੇ ਪੰਜਾਬ ਜਿਹੜੇ ਪੰਜਾਬ ਦੇ ਪਾਣੀਆ ਮਾਮਲਾ ਹੈਗਾ ਉਹ ਸੈਂਟਰ ਸਾਰਾ ਹੈਂਡਲ ਕਰ ਰਿਹਾ ਵਾਟਰ ਸਟੇਟ ਸਬਜੈਕਟ ਵਿਦਿਆ ਹੈਨੀ ਜੇ ਸਿਹਤ ਐਨ ਆਰ ਐਚ ਐਮ ਲੈ ਗਿਆ ਸੈਂਟਰ ਪ੍ਰੋਮਿਸ ਕਰੇ ਕਿ ਅਸੀਂ ਸਹੀ ਮਾਨਿਆ ਜੀ ਰਾਜਾਂ ਸੰਘ ਬਣਾਵਾਂਗੇ ਸੋ ਰਾਜਾਂ ਦੇ ਇਹ ਨੀ ਕਿ ਰਾਜਾਂ ਦੇ ਪੁਰਾਣੇ ਘਰ ਬਹਾਲ ਕਰਾਂਗੇ ਬਲਕਿ ਜਿਹੜੀ ਸੰਵਰਤੀ ਸੂਚੀ ਹੈ ਉਹਦੇ ਬਹੁਤੇ ਮਹਿਕਮੇ ਅਸੀਂ ਰਾਜਾਂ ਨੂੰ ਮੁੜ ਕੇ ਦੇਵਾਂਗੇ ਕਿਉਂਕਿ ਬੜੀ ਇੰਟਰਸਟਿੰਗ ਗੱਲ ਹੈ ਔਰ ਮੈਂ ਆਪਣੇ ਸਾਰੇ ਦਰਸ਼ਕ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਕਿਸੇ ਭਾਰਤ ਨਾਂ ਦੇ ਮੁਲਕ ਨੇ ਆਪਣੇ ਟੂਟੇ ਕਰਕੇ ਨਾ ਬਣਾਇਆ ਪੰਜਾਬ ਨਾ ਬਣਾਇਆ ਕਸ਼ਮੀਰ ਨਾ ਬਣਾਇਆ ਹੈਗਾ ਤਾਮਿਲਨਾਡੂ ਨਾ ਮਹਾਰਾਸ਼ਟਰ ਨਾ ਬੰਗਾਲ ਸਾਨੂੰ ਕਿਸੇ ਮੁਲਕ ਨੇ ਨਹੀਂ ਬਣਾਇਆ ਉਲਟਾ ਪੰਜਾਬ ਬੰਗਾਲ ਤਾਮਿਲਨਾਡੂ ਮਹਾਰਾਸ਼ਟਰ ਨੇ ਆਪਣੀ ਹੋਂਦ ਤੇ ਹਸਤੀ ਮਿਟਾ ਕੇ ਇਹ ਭਾਰਤ ਬਣਾਇਆ ਅਸੀਂ ਬਣਾਇਆ ਭਾਰਤ ਇਹ ਭਾਰਤ ਸਾਡਾ ਬਣਾਇਆ ਭਾਰਤ ਹੈਗਾ ਇਹ ਕਿਸੇ ਭਾਰਤ ਨੇ ਸਾਨੂੰ ਨਹੀਂ ਬਣਾਇਆ ਸੋ ਰਾਜਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਜਿਹੜੀ ਵਿਲੱਖਣਤਾ ਹੈਗੀ ਹੈ ਉਹਨਾਂ ਦੀ ਜੋ ਇੱਕ ਅਸਮਿਤਾ ਹੈਗੀ ਹੈ ਉਹਨੂੰ ਮਾਰ ਕੇ ਜਿਹੜਾ ਭਾਜਪਾ ਏਕਾਤਮਕ ਭਾਰਤ ਬਣਾਉਣਾ ਚਾਹੁੰਦੀ ਹੈਗੀ ਹੈ ਇੱਕ ਇੱਕ ਜਿਹਨੂੰ ਕਈ ਰਾਈਟਰ ਕਹਿੰਦੇ ਆ ਕਿ ਭਗਵੇਂ ਰੰਗ ਦੀ ਚਟਨੀ ਬਣਾਉਣਾ ਚਾਹੁੰਦੇ ਸਾਰੇ ਮੁਲਕ ਸਾਰੀਆਂ ਵਿਲੱਖਣਤਾਵਾਂ ਮਾਰ ਕੇ ਭਾਸ਼ਾਈ ਇਲਾਕਾਈ ਧਾਰਮਿਕ ਸਭ ਵਿਲੱਖਣਤਾਵਾਂ ਇੱਕ ਇੱਕ ਦੇਸ਼ ਇੱਕ ਭਾਸ਼ਾ ਇੱਕ ਟੈਕਸ ਇੱਕ ਚੋਣ ਜੋ ਏਕਾਤਮਕ ਜੋ ਕੰਸੈਪਟ ਲੈ ਕੇ ਆ ਰਹੀ ਹੈਗੀ ਹੈ ਉਸ ਦੇ ਉਲਟ ਕਾਂਗਰਸ ਪ੍ਰੋਮਿਸ ਕਰੇ ਜਿਵੇਂ ਰਾਹੁਲ ਗਾਂਧੀ ਹੋਰਾਂ ਨੇ 22 ਅਪ੍ਰੈਲ 2022 ਚ ਲੋਕ ਸਭਾ ਚ ਕਿਹਾ ਸੀ ਬਜਟ ਸੈਸ਼ਨ ਦੌਰਾਨ ਕਿ ਭਾਰਤ ਤੁਹਾਡੀ ਸਲਤਨਤ ਨਹੀਂ ਹੈਗੀ ਤਾਮਿਲਨਾਡੂ ਤੁਹਾਡੀ ਸਲਤਨਤ ਨਹੀਂ ਹੈਗੀ ਦੇਸ਼ ਰਾਜਾਂ ਦਾ ਸੰਘ ਹੈਗਾ ਹੈ ਤਾਮਿਲਨਾਡੂ ਦੀ ਆਪਣੀ ਵਿਲੱਖਣਤਾ ਮਹਾਨ ਵਿਰਸਾ ਹੈਗਾ ਉਵੇਂ ਸਾਡਾ ਪੰਜਾਬ ਦਾ ਆਪਣਾ ਵਿਲੱਖਣ ਤੇ ਮਹਾਨ ਵਿਰਸਾ ਹੈਗਾ ਉਹਨਾਂ ਵਿਰਸਿਆਂ ਦੀ ਉਹਨਾਂ ਦੀ ਜੋ ਇੱਕ ਵਿਲੱਖਣਤਾ ਹੈਗੀ ਹੈ ਉਹਦੀ ਕਦਰ ਕਰਨਾ ਤੇ ਉਹਨੂੰ ਸਟਰੋਂਗ ਕਰਨਾ ਤੇ ਰਾਜਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇ ਕੇ ਪ੍ਰਫੁੱਲਿਤ ਕਰਨਾ ਤਾਂ ਕਿ ਕੇਂਦਰ ਪ੍ਰਫੁੱਲਿਤ ਹੋਵੇ ਤੇ ਇਹ ਪਹੁੰਚ ਹੈ ਇੱਕ ਸੈਂਟਰ ਦੀ ਸਾਡੀ ਜਿਹੜੀ ਕਾਂਗਰਸ ਹੈਗੀ ਹੈ ਉਹ ਲੈ ਕੇ ਆਵੇ ਪੰਜਾਬ ਦੇ ਆਪਣੇ ਏਜੰਡਾ ਲੈ ਕੇ ਆ ਸੈਂਟਰ ਦੀ ਕਾਂਗਰਸ ਤੇ ਪਹੁੰਚ ਲੈ ਕੇ ਆਵੇ ਡੈਮੋਕਰੈਟਿਕ ਸੈਕੂਲਰ ਐਂਡ ਫੈਡਰਲ ਸੰਘੀ ਢਾਂਚਾ ਉਹਨੂੰ ਮਜ਼ਬੂਤ ਕਰਾਂਗੇ ਕਿਉਂਕਿ ਹੁਣ ਤਾਂ ਕੀ ਹੈ ਜਿੰਨੀ ਰਿਸੋਰਸ ਹੈਗੇ ਆ ਸਾਧਨ ਹੈ ਖਾਨਾ ਖਦਾਨਾ ਜੋ ਵੀ ਹੈ ਕਣਕ ਝੋਨਾ ਇਹ ਰਾਜਾਂ ਕੋਲ ਹੈ ਜਿੰਨੇ ਮਤਲਬ ਗਰੋਸ ਡੋਮੈਸਟਿਕ ਪ੍ਰੋਡਕਟ ਹੈਗਾ ਸਕਲ ਘਰੇਲੂ ਉਤਪਾਦ ਹੈ ਕੌਣ ਪੈਦਾ ਕਰਦੇ ਹੈ ਰਾਜ ਪੈਦਾ ਕਰਦੇ ਹੈ ਜਿੰਨੀ ਵੈਲਥ ਜਨਰੇਸ਼ਨ ਹੈਗੀ ਹੈ ਜੋ ਜਿਹਨੂੰ ਆਪਾਂ ਕਹਿੰਦੇ ਹੈਗੇ ਕਿ ਪੂੰਜੀ ਦਾ ਸਿਰਜਣ ਉਹ ਕੌਣ ਕਰਦੇ ਹੈਗੇ ਰਾਜ ਪੈਦਾ ਕਰਦੇ ਹੈਗੇ ਅਸੀਂ ਪੈਦਾ ਕਰਦੇ ਮਹਾਰਾਸ਼ਟਰ ਪੈਦਾ ਕਰਦਾ ਤਾਮਿਲਨਾਡੂ ਪੈਦਾ ਕਰਦਾ ਤੇ ਉਹਦਾ ਕੰਟਰੋਲ ਕਿਹਦੇ ਕੋਲ ਹੈ 100% ਆਲਮੋਸਟ ਉਹ ਸੈਂਟਰ ਕੋਲ ਹੈਗਾ ਜਿਹਨੂੰ ਮਰਜ਼ੀ ਜਿਹਦਾ ਮਰਜ਼ੀ ਆਰ ਡੀ ਏ ਰੋਕ ਦੇਵੇ ਆਰ ਡੀ ਐਫ ਜਿਹਨੂੰ ਮਰਜ਼ੀ ਸ਼ਰਤਾਂ ਲਾ ਦੇਵੇ ਕਿ ਨੌਰਥ ਈਸਟ ਇੰਨਾ ਦਊਗਾ ਪੰਜਾਬ ਇੰਨਾ ਦਊਗਾ ਜਦਕਿ ਪੈਰਾਮੀਟਰ ਅਲੱਗ ਅਲੱਗ ਚਾਹੀਦੇ ਹੈਗੇ ਦੇਣ ਦੇ ਪੰਜਾਬ ਦਾ ਹੋਰ ਤਰ੍ਹਾਂ ਰਾਜ ਹੈ ਨੌਰਥ ਈਸਟ ਹੋਰ ਤਰ੍ਹਾਂ ਰਾਜ ਹੈ ਹਿਮਾਚਲ ਹੋਰ ਤਰ੍ਹਾਂ ਰਾਜ ਹੈਗਾ ਸੋ ਜੋ ਸੈਂਟਰ ਦੀ ਧੌਂਸ ਚੱਲ ਰਹੀ ਹੈਗੀ ਉਹ ਧੌਂਸ ਦੇ ਖਿਲਾਫ ਵੀ ਪੰਜਾਬ ਕਾਂਗਰਸ ਨੂੰ ਕਹਿਣਾ ਪੈਣਾ ਹੈਗਾ ਰੱਖਣਾ ਪੈਣਾ ਕਿ ਜੇ ਸਾਡੀ ਸਰਕਾਰ ਸੈਂਟਰ ਚ ਆਈ ਤਾਂ ਅਸੀਂ ਆਹ ਆਹ ਆਹ ਗੱਲਾਂ ਖੇਤਰੀਵਾਦ ਦੇ ਹੱਕ ਚ ਫੈਡਰਲ ਦੇ ਹੱਕ ਚ ਰੇਲੀ ਸੰਘੀ ਢਾਂਚੇ ਦੀ ਸਹੀ ਸਪਿਰਿਟ ਚ ਲਾਗੂ ਕਰਕੇ ਅਸੀਂ ਪੰਜਾਬ ਦੀਆਂ ਪੂਰੀਆਂ ਕਰਾਵਾਂਗੇ ਪੰਜਾਬ ਵਾਸਤੇ ਪ੍ਰੋਗਰਾਮ ਐਗਰੀਕਲਚਰ ਸ਼ੁਰੂ ਕਰਕੇ ਵੱਖ ਵੱਖ ਮੁਲਾਜ਼ਮ ਵਰਗ ਵਾਸਤੇ ਵੀ
ਜਾਂ ਯੂਥ ਵਾਸਤੇ, ਔਰਤਾਂ ਵਾਸਤੇ, ਦਲਤਾਂ ਵਾਸਤੇ, ਸਾਰੇ ਉਹ ਬਰੋਮ ਲੈ ਕੇ ਯਾਰ ਮਿਹਨਤ ਕਰਕੇ ਟੀਮਾਂ

0: ਦਿਖਾ ਦੇਣ ਹੁਣ ਤੋਂ ਦੋ ਮਹੀਨੇ ਚ ਲੈ ਆਣ ਪੰਜਾਬ ਦਾ ਬਲੂ ਪ੍ਰਿੰਟ ਤੇ ਸੈਂਟਰ ਕੋਲੋਂ ਪ੍ਰੋਮਿਸ ਕਰਾਉਣ ਕੇ ਪੰਜਾਬ ਦੇ ਲੰਬੇ ਲੜਕੇ ਦੇ ਮਤਲਬ ਜਿੰਨੇ ਵੀ ਕਾਂਗਰਸ ਪਾਰਟੀ ਦਾ ਜੋ ਨੈਸ਼ਨਲ ਕਰੈਕਟਰ ਹੈਗਾ ਜੋ ਦੇਸ਼ ਵਿਆਪੀ ਹਿੱਤ ਹੈਗੇ ਉਹਨਾਂ ਦੀ ਰੋਸ਼ਨੀ ਵਿੱਚ ਜੋ ਪੰਜਾਬ ਨਾਲ ਓਬਵੀਅਸ ਧੱਕੇ ਹੋਏ ਆ ਜ਼ਿਆਦਾ ਧੱਕੇ ਹੋਏ ਹੈਗੇ ਉਹਨਾਂ ਦੇ ਪੰਜਾਬ ਨੂੰ ਰਿਲੀਫ ਮਿਲੂਗਾ ਹੈਗਾ
1: ਜੀ
0: ਸੋ ਇਸ ਤਰ੍ਹਾਂ ਦੀ ਜਿਹੜੀ ਨੀਤੀ ਹੈਗੀ ਮੇਰਾ ਖਿਆਲ ਕਾਂਗਰਸ ਨੂੰ ਅਪਣਾਉਣੀ ਚਾਹੀਦੀ ਹੈਗੀ ਹੈ ਲੋਕੀ ਬਿਨਾਂ ਸ਼ੱਕ ਕਾਂਗਰਸ ਵੱਲ ਦੇਖ ਰਹੇ ਹੈ ਪਰ ਅਪੋਜੀਸ਼ਨ ਨੇ ਰੌਲਾ ਪਾ ਪਾ ਕੇ ਵਿੱਚੇ ਅਕਾਲੀਆਂ ਨੇ ਵਿੱਚੇ ਆਪ ਨੇ ਆਪ ਆਈ ਟੀ ਸੈੱਲਾਂ ਨੇ ਇਹ ਰੌਲਾ ਪਾ ਪਾ ਕੇ ਹਾਲਾਂਕਿ ਐਡੀ ਵੱਡੀ ਗੱਲ ਨਹੀਂ ਹੈਗੀ ਹਰ ਪਾਰਟੀ ਮਤਲਬ ਕੋਈ ਨਾ ਕੋਈ ਫਰਕ ਹੁੰਦੇ ਆ ਸ਼ਖਸੀਅਤਾਂ ਚ ਫਰਕ ਹੁੰਦੇ ਆ ਸੁਭਾਵਾਂ ਚ ਫਰਕ ਹੁੰਦੇ ਹੈਗੇ ਆ ਔਰ ਮੁਰਦ ਘਾਟ ਵਰਗੀ ਸ਼ਾਂਤੀ ਚਾਹੀਦੀ ਵੀ ਨਹੀਂ ਹੈਗੀ ਜਿਵੇਂ ਨਾ ਗੱਲ ਜਿਵੇਂ ਭਾਜਪਾ ਚ ਮੁਰਦ ਘਾਟ ਵਰਗੀ ਸ਼ਾਂਤੀ ਹੈ ਜੇ ਮਤਲਬ ਰੇਲਵੇ ਉਦਘਾਟਨ ਕਰਨ ਤਾਂ ਵੀ ਮੋਦੀ ਕਰ ਰਿਹਾ ਜੇ ਸੜਕ ਦਾ ਕਰਨਾ ਤਾਂ ਵੀ ਨਾ ਉੱਥੇ ਨਿਤਿਨ ਗਡਕਰੀ ਨਾ ਉੱਥੇ ਅਸ਼ਵਨੀ ਵੈਸ਼ਨਵ ਹੈਗਾ ਉਦਘਾਟਨ ਮੋਦੀ ਸਾਹਿਬ ਕਰ ਰਹੇ ਹੈਗੇ ਇੱਕੋ ਹੀ ਲੀਡਰ ਹੈਗਾ ਸੋ ਕਾਂਗਰਸ ਤਾਂ ਸ਼ਸ਼ੀ ਥਰੂਰ ਸਾਹਿਬ ਵੀ ਬੈਠੇ ਹੈਗੇ ਹੈ ਕਾਂਗਰਸ ਬਹੁਤ ਸਾਰੇ ਬੰਦੇ ਜਾਂਦੇ ਵਿਚਾਰ ਹਾਈ ਕਮਾਂਡ ਨਾਲ ਨਹੀਂ ਮਿਲਦੇ ਹੈ ਫਿਰ ਵੀ ਕਾਂਗਰਸ ਹੈਗੇ ਆ ਉਹ ਸੋ ਸਾਡੀ ਪਾਰਟੀ ਉਸ ਤਰ੍ਹਾਂ ਦੀ ਮੁਰਦ ਘਾਟ ਵਰਗੀ ਸ਼ਾਂਤੀ ਨਹੀਂ ਸਾਨੂੰ ਚਾਹੀਦੀ ਸਾਨੂੰ ਜਮਹੂਰੀਅਤ ਚਾਹੀਦੀ ਪਾਰਟੀ ਅੰਦਰ ਵੀ ਪਰ ਉਹਦਾ ਇੱਕ ਪਰ ਉਹਦਾ ਇੱਕ ਤਰੀਕਾ ਚਾਹੀਦਾ ਇੱਕ ਹੁੰਦਾ ਹੈ ਕਿ ਸੈਂਟਰਲਾਈਜ਼ਡ ਕਿ ਕਮਾਂਡ ਸੈਂਟਰਲਾਈਜ਼ ਹੋਵੇ ਪਰ ਗੱਲ ਕਹਿਣ ਦਾ ਹੱਕ ਵੀ ਹੋਵੇ ਹੈਗਾ ਪਰ ਜਦੋਂ ਇੱਕ ਵਾਰ ਫੈਸਲਾ ਹੋ ਗਿਆ ਤਾਂ ਸਾਰੇ ਪਾਬੰਦ ਵੀ ਹੋਣ ਉਦੋਂ ਕੈਰੀ ਕਰਨ ਚ ਜਿਹਨੂੰ ਕਹਿੰਦੇ ਡੈਮੋਕ੍ਰੈਟਿਕ ਸੈਂਟਰਲਿਜ਼ਮ ਸੈਂਟਰਲਿਜ਼ਮ ਚਾਹੀਦਾ ਹੈਗਾ ਤੇ ਡੈਮੋਕ੍ਰੇਸੀ ਵੀ ਚਾਹੀਦੀ ਹੈਗੀ ਸੋ ਇਦਾਂ ਦੀ ਪਾਰਟੀ ਸਾਡੀ ਕਾਂਗਰਸ ਹੈਗੀ ਹੈ ਤੇ ਉਮੀਦ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਪੂਰਾ ਜ਼ੋਰ ਸ਼ੋਰ ਨਾਲ ਜਿਹੜੇ ਪੰਜਾਬ ਨੂੰ ਨਾ ਸਿਰਫ ਅਕਾਲੀ ਦਲ ਦੀ ਜਿਹੜੀ ਸੌੜੀ ਰਾਜਨੀਤੀ ਰਹੀ ਹੈ ਜਿਹਨੇ ਪੰਜਾਬ ਦੀ ਤਬਾਹੀ ਚ ਕਾਫੀ ਯੋਗਦਾਨ ਪਾਇਆ ਹੈਗਾ ਬਲਕਿ ਖਾਸ ਤੌਰ ਤੇ ਹੁਣ ਅੱਜ ਦੀਆਂ ਹਾਲਤਾਂ ਜਿਹੜੇ ਆਮ ਆਦਮੀ ਪਾਰਟੀ ਦੀ ਵੱਧ ਇੰਤਜ਼ਾਮੀ ਹੈਗੀ ਹੈ ਇਹਨਾਂ ਦੀ ਬਦਨੀਤੀ ਹੈਗੀ ਹੈ ਇਹਨਾਂ ਦੀ ਜਿਹੜੀ ਪਾਲਿਸੀ ਹੈਗੀ ਹੈ ਜਿਹੜੀ ਇਹਨਾਂ ਦੀ ਇੱਕ ਭਾਜਪਾ ਦੀ ਬੀ ਟੀਮ ਦੇ ਤੌਰ ਤੇ ਕੰਮ ਕਰਨ ਦਾ ਤੌਰ ਤਰੀਕਾ ਹੈਗਾ ਜਾਂ ਉੱਦਾਂ ਦੀ ਵਿਚਾਰਧਾਰਾ ਹੈਗੀ ਹੈ ਉਹਨੂੰ ਸ਼ਿਕਸਤ ਦੇ ਕੇ ਪੰਜਾਬ ਨੂੰ ਸਹੀ ਮਾਨਿਆਂ ਚ ਇੱਕ ਦੇਸ਼ ਦਾ ਅਗਰਣੀ ਸੂਬਾ ਮੋਹਰੀ ਸੂਬਾ ਜਿਹੜਾ ਕਲਗੀ ਵਾਲਾ ਸੂਬਾ ਉਹ ਬਣਾ ਸਕੀਏ ਇਹ ਕਾਂਗਰਸ ਦੀ ਕੋਸ਼ਿਸ਼ ਰਹੂਗੀ
1: ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਇਸ਼ਤਿਹਾਰਬਾਜ਼ੀ ਦੀ ਗੱਲ ਕੀਤੀ ਸਾਰਿਆਂ ਨੂੰ ਪਤਾ ਵੀ ਇਸ਼ਤਿਹਾਰਬਾਜ਼ੀ ਕਿਵੇਂ ਹੁੰਦੀ ਆ ਕੀ ਗੱਲਬਾਤ ਆ ਉਹਦੇ ਵਿੱਚ ਹੁਣ ਜਿਵੇਂ ਸਵਾਲ ਹੁੰਦੇ ਆ ਚੀਫ ਮਿਨਿਸਟਰ ਨੂੰ ਪਿੱਛੇ ਸਵਾਲ ਹੋਇਆ ਤਾਂ ਉਹਨਾਂ ਨੇ ਜਿਹੜਾ ਆਂਸਰ ਦਿੱਤਾ ਉਹ ਕਹਿੰਦੇ ਵੀ ਜਿਹੜਾ ਵਧੀਆ ਕੰਮ ਆ ਉਹਦਾ ਅਸੀਂ ਕਿਉਂ ਨਾ ਵੋਟ ਲਾਈਏ ਕਿਉਂ ਨਾ ਅਸੀਂ ਲੋਕਾਂ ਨੂੰ ਦੱਸੀਏ ਜਿਹੜਾ ਹੁਣ ਇਹ ਦਿਮਾਗ ਨਾਲ ਖੇਡਣਾ ਇਹਨੂੰ ਤੁਸੀਂ ਕਿਵੇਂ ਦੇਖਦੇ
0: ਨਹੀਂ ਕੋਈ ਫਰਾਡ ਹੈ ਨਾ ਹੁਣ ਜੇ ਪੰਜਾਬ ਦੇ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਧਾਲੀਵਾਲ ਸਾਹਿਬ ਮੈਂ ਤੁਹਾਨੂੰ ਨਾ ਕੋਈ ਬੰਦਾ ਉਦੋਂ ਤੱਕ ਬੇਵਕੂਫ ਨਹੀਂ ਬਣਾ ਸਕਦਾ ਜਦ ਤੱਕ ਤੁਸੀਂ ਬੇਵਕੂਫ ਬਣਨ ਨੂੰ ਤਿਆਰ ਨਹੀਂ ਹੈ ਕੋਈ ਨਹੀਂ ਬਣਾ ਸਕਦਾ ਨਾ ਤੁਹਾਨੂੰ ਨਾ ਮੈਨੂੰ ਨਾ ਇਹਨੂੰ ਮੈਂ 2014 ਚ ਬੇਵਕੂਫ ਬਣਨ ਨੂੰ ਤਿਆਰ ਬੈਠਾ ਸੀ ਮੈਂ ਨੀ ਮੇਰੇ ਵਰਗੇ ਲੱਖਾਂ ਬੰਦੇ ਹਿੰਦੁਸਤਾਨ ਚ ਬੇਵਕੂਫ ਬਣਨ ਨੂੰ ਤਿਆਰ ਬੈਠੇ ਸੀਗੇ ਕਿਉਂਕਿ ਅੱਕੇ ਸੀ ਕਾਂਗਰਸ ਕੋਲੋਂ ਅੱਕੇ ਸੀ ਖੇਤਰੀਆਂ ਪਾਰਟੀਆਂ ਕੋਲੋਂ ਤੇ ਉਹਨਾਂ ਨੇ ਮਤਲਬ ਇਹ ਚੋਇਸ ਕਰ ਲਈ ਭਾਜਪਾ ਤੇ ਇਹ ਹੁਣ ਜਦੋਂ ਮੈਨੂੰ ਪਤਾ ਲੱਗ ਗਿਆ 6 ਮਹੀਨਿਆਂ ਬਾਅਦ ਕਿ ਤਾਂ ਫਰਾਡ ਹੈ ਇਹ ਤਾਂ ਅਖਬਾਰੀ ਇਸ਼ਤਿਹਾਰੀ ਪਾਰਟੀ ਹੈ ਇਹ ਤਾਂ ਟੋਟਲ ਫਰੋਡੂਲੈਂਟ ਪਾਰਟੀ ਹੈ ਧੋਖੇਬਾਜ਼ ਪਾਰਟੀ ਹੈ ਮੈਂ 6 ਮਹੀਨੇ ਚ ਕਿਨਾਰਾ ਕਰ ਗਿਆ ਉਸ ਤੋਂ ਬਾਅਦ ਮੇਰੇ ਕੋਲ 17 ਚ ਵੀ ਆਏ ਗਾਂਧੀ ਸਾਹਿਬ ਸਰਕਾਰ ਆ ਰਹੀ ਸਾਡੀ ਤੁਸੀਂ ਆਓ ਤੁਹਾਨੂੰ ਬੜਾ ਰੁਤਬਾ ਦਿੱਤਾ ਜਾਊਗਾ ਤੁਹਾਨੂੰ ਪੂਰਾ ਮਾਨਤਾ ਹੋਊਗਾ 22 ਚ ਫੇਰ ਆਏ ਮੇਰੇ ਕੋਲ
1: ਅੱਛਾ 22 ਚ ਵੀ ਆਏ
0: 22 ਚ ਵੀ ਆਏ ਮੇਰੇ ਕੋਲ 22 ਚ ਆਏ ਨਾ ਜਿਹੜੇ ਹੁਣ ਅੱਜ ਕੱਲ MLA ਨੇ ਬੰਦੇ ਹੋ ਕਿ ਜੀ ਤੁਸੀਂ ਆਓ ਕਿ ਇਹਨਾਂ ਨੂੰ ਅਸੀਂ ਹਵਾ ਬਣਾਓ ਗਾਂਧੀ ਵੀ ਆ ਗਿਆ ਹਵਾ ਹੀ ਬਣਾਉਣੀ ਹੁੰਦੀ ਗਾਂਧੀ ਵੀ ਆ ਗਿਆ ਗਾਂਧੀ ਵੀ ਆ ਗਿਆ ਰੌਲਾ ਪਾਉਣਾ ਸੀਗਾ ਮੈਂ ਗੱਲ ਸੁਣੋ ਮੈਂ ਤੁਹਾਡਾ ਕਰੈਕਟਰ ਪਛਾਣ ਲਿਆ ਥੋੜੀ ਨਸਲ ਪਛਾਣ ਲਈ ਥੋੜਾ ਅਸਲ ਪਛਾਣ ਲਿਆ ਤੁਸੀਂ ਮੇਰੇ ਘਰ ਬੜੇ ਹੋ ਨਾ ਮੈਂ ਤੁਹਾਡੇ ਚ ਆਉਣ ਵਾਲਾ ਨਹੀਂ ਹੈਗਾ ਮੈਨੂੰ ਮੇਰੇ ਬਾਰੇ ਤੁਸੀਂ ਕਲੀਅਰ ਹੈ ਕਿ ਤੁਸੀਂ ਫਰੋਡ ਹੈ ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਫਿਰ ਮੈਂ ਮਾਰ ਖਾ ਜਾਵਾ ਫਿਰ ਮੇਰੀ ਫਿਰ ਮੈਂ ਬੇਵਕੂਫ ਹੈ ਦੁਬਾਰਾ ਬੇਵਕੂਫ ਬਣ ਗਿਆ ਇੱਕ ਵਾਰ ਬੇਵਕੂਫ ਹਰ ਕੋਈ ਬਣ ਸਕਦਾ ਉਹਨੂੰ ਮੌਕਾ ਮਿਲਦਾ ਸੱਚ ਜਾਣਨ ਦਾ ਜੋ ਸੱਚ ਹੁਣ ਜੇ ਪੰਜਾਬ ਦੁਬਾਰਾ ਇਹਨਾਂ ਨੂੰ ਚੁਣਦਾ ਨਾ ਇੰਨਾ ਕੋਈ ਦੇਖਣ ਦੇ ਬਾਵਜੂਦ ਜੇ ਪੰਜਾਬ ਕੋਈ ਮਤਲਬ ਕੋਈ ਮਤਲਬ ਇਹਨਾਂ ਵੋਟਾਂ ਦੁਬਾਰਾ ਪਾਉਂਦਾ ਹੈਗਾ ਤਾਂ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਵੀ ਹੋਊਗੀ ਤੇ ਡਬਲ ਬੇਵਕੂਫ ਵੀ ਹੋਊਗੀ ਜਿਵੇਂ ਮੈਂ ਡਬਲ ਬੇਵਕੂਫੀ ਨਹੀਂ ਕੀਤੀ ਮੈਂ ਇੱਕ ਵਾਰ ਬੇਵਕੂਫੀ ਕਰਕੇ ਮੈਨੂੰ ਅਕਲ ਆ ਗਈ ਸੋ ਇਹ ਜਿਹੜੀ ਹੈ ਨਾ ਇਹਨਾਂ ਦਾ ਮਤਲਬ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਤੇ
1: ਇਸ਼ਤਿਹਾਰਾਂ ਤੇ
0: ਇਹ ਅਖਬਾਰੀ ਇਸ਼ਤਿਹਾਰੀ ਪਾਰਟੀ ਹੈ ਇਹਨਾਂ ਨੇ ਜਿਹੜਾ ਇਹਨਾਂ ਦਾ ਇੱਕ ਮਿਨਿਸਟਰ ਸੀਗਾ ਹੈਲਥ ਮਿਨਿਸਟਰ ਲਹਿਰੇ ਬਣਾ ਸੁਨਾਮ ਵਾਲਾ ਸ਼ੁਰੂ ਚ ਗੁਜਰਾਤ ਇਲੈਕਸ਼ਨ ਸੀਗੇ 22 ਦੀ ਗੱਲ ਹੈਗੀ ਹੈ ਇਹਨਾਂ ਨੇ ਰੌਲਾ ਪਾਕਮਾਨ ਕਹਿੰਦਾ ਮੇਰੇ ਕੋਲ CD ਆਈ ਹੈ ਸਾਫ਼ ਆਵਾਜ਼ ਹੈ ਮੇਰੇ ਕੱਲੀ
1: ਮਾਨਸਾ
0: ਵਾਲਾ ਕਹਿੰਦੇ ਮੇਰੇ ਕੋਲ ਹੀ ਆ ਉਹ ਮੈਂ ਦੱਸੀ ਨੀ ਪੁਲਿਸ ਹੋਣੀ ਜੇ ਮੈਂ ਚਾਹਵਾਂ ਹੁਣ ਦੱਬ ਵੀ ਸਕਦਾ ਪਰ ਮੈਂ ਇਹਨੂੰ ਅੰਦਰ ਠੋਕੂਗਾ
1: 1% ਕਮਿਸ਼ਨ
0: 1% ਕਮਿਸ਼ਨ ਦੀ ਉਹ ਅੰਦਰ ਠੋਕਤਾ ਗੁਜਰਾਤ ਜਾ ਕੇ ਇਹ ਕਿਹਾ ਕਿ ਇਹ ਤਾਂ ਪਾਰਟੀ ਇੰਨੀ ਮਹਾਨ ਹੈਗੀ ਹੈ ਕਿ ਇਹਦਾ ਆਪਣੇ ਇਹਨੇ ਮਿਨਿਸਟਰ ਨੀ ਬਖਸ਼ਿਆ ਉਹ ਪੋਲੀਟੀਕਲ ਸਕੋਰਿੰਗ ਸੀਗੀ

0: ਉਹ ਪ੍ਰਚਾਰ ਸੀਗਾ ਉਹ ਫਰਾਡ ਸੀਗਾ ਉਹ ਮੁੜਕੇ ਮਿਨਿਸਟਰ ਨੇ ਵਿੱਚੇ ਘੁੰਮਦਾ ਸਾਰੇ ਨਾ ਕੱਢਿਆ ਪਾਰਟੀ ਨਾ ਉਹ ਸੀ ਡੀ ਕਿੱਥੇ ਗਈ ਉਹ ਮੁਕੱਦਮਾ ਕਿੱਥੇ ਗਿਆ ਇਹ ਸਭ ਝੂਠੇ ਫਰਾਡੂ ਹੈਗੇ ਆ ਛੋਟੇ ਛੋਟੇ ਪ੍ਰਤੀ ਸੀ ਡੀ ਕਿੱਥੇ ਗਈ ਰਿਸ਼ਵਤ ਮੰਗਣ ਵਾਲੀ ਸੋ ਸਾਰਾ ਇਹ ਡਰਾਮੇਬਾਜ਼ ਹੈ ਜਿੰਨਾ ਹੁਣ ਡਰਾਮਾ ਚੱਲਦਾ ਪਿਆ ਰਾਘਵ ਚੱਡੇ ਵਾਲਾ ਇਹ ਸਭ ਡਰਾਮੇ ਦੇ ਕਲਾਕਾਰ ਨੇ ਇਹ ਸਾਰੇ ਕਲਾਕਾਰ ਨੇ ਭਗਵੰਤ ਮਾਨ ਖਾਸ ਕਲਾਕਾਰ ਸੀਗਾ ਬਾਕੀ ਸਾਰੇ ਸਿਆਸੀ ਕਲਾਕਾਰ ਨੇ ਸੋ ਇਸ ਕਰਕੇ ਇਹ ਹੋ ਗਿਆ ਦੂਜਾ ਹੁਣ ਗੁਜਰਾਤ ਜਾ ਕੇ ਪਤਾ ਕੀ ਕਹਿ ਕੇ ਆਇਆ ਕਿ ਪੰਜਾਹ ਹਜ਼ਾਰ ਰੁਪਇਆ ਸਾਰੇ ਹਰ ਪਿੰਡ ਸਾਹਮਣੇ ਖਾਤੇ ਪਾ ਕੇ ਆਏ ਆ ਇੰਨਾ ਝੂਠ ਇੰਨਾ ਬਕਵਾਸ ਸੋ ਇਹਦੇ ਅਖਬਾਰ ਹਰ ਗੱਲ ਸ਼ੁਰੂ ਸ਼ੁਰੂ ਸੀਗਾ ਕਿ ਹਰ ਜ਼ਿਲ੍ਹੇ ਚ ਮੈਡੀਕਲ ਕਾਲਜ ਹੋਊਗਾ
1: ਸੋਲਾ ਮੈਡੀਕਲ ਕਾਲਜ
0: ਕਿੱਥੇ ਇੱਕ ਵੀ ਮੈਡੀਕਲ ਕਾਲਜ ਬਣਿਆ ਹੈਗਾ ਸੋ ਇਹ ਜੇ ਲੋਕਾਂ ਨੂੰ ਨਹੀਂ ਦੇਖਦਾ ਤਾਂ ਲੋਕਾਂ ਦੀ ਬਦਕਿਸਮਤੀ ਹੈ ਤਾਂ ਲੋਕਾਂ ਦੀ ਗਲਤੀ ਹੈ ਜੇ ਲੋਕੀ ਨਹੀਂ ਦੇਖਦੇ ਹੈਗੇ ਸੋ ਇਸ ਤਰ੍ਹਾਂ ਹੀ ਹਰ ਗੱਲ ਨੂੰ ਇਹਨਾਂ ਨੇ ਪ੍ਰਚਾਰਨਾ ਪ੍ਰਸਾਰਨਾ ਜਿਹੜਾ ਗੋਇਬਲਸ ਦਾ ਜਿਹੜਾ ਉਹਦਾ ਸੀਗਾ ਮਿਨਿਸਟਰ ਇਨਫੋਰਮੇਸ਼ਨ ਵਾਲਾ ਹਿਟਲਰ ਦਾ ਉਹਦਾ ਕੰਮੇ ਹੀ ਸੀਗਾ ਉਹ ਕਹਿੰਦੇ ਗੱਲ ਨੂੰ 100 ਵਾਰ ਕਹੋ ਲੋਕਾਂ ਚ ਉਹ ਸੱਚ ਲੱਗਣ ਲੱਗ ਪੈਂਦਾ
1: ਜਿਹੜਾ ਗਾਂਧੀ ਸਾਹਿਬ ਇਹ ਕਹਿੰਦੇ ਆ ਵੀ ਦੇਖੋ ਅਸੀਂ ਤੀਰਥ ਯਾਤਰਾ ਸ਼ੁਰੂ ਕਰੀ ਬੇਅਦਬੀ ਤੇ ਅਸੀਂ ਕਾਨੂੰਨ ਲਿਆਏ ਐਡੇ ਤਕੜੇ ਅਸੀਂ ਕੰਮ ਕਰ ਰਹੇ ਹਾਂ ਪਰ ਉਹ ਫਿਰ ਤੁਹਾਨੂੰ ਲੱਗਦਾ
0: ਸਾਰਾ ਕੁਛ ਪਾਪੂਲਿਸਟ ਪੋਲੀਟਿਕਸ ਦੇ ਸਲੋਗਨ ਹੈ ਉਹਨਾਂ ਪੰਜਾਬ ਦਾ ਭਲਾ ਨੀ ਹੋਣ ਵਾਲਾ ਕਰਿਆ ਯਾਤਰਾ ਇੱਕ ਵਾਰ ਯਾਤਰਾ ਕਰਿਆ ਫੇਰ ਤੁਹਾਡੇ ਮਸਲੇ ਹੱਲ ਹੋ ਗਏ ਤੁਹਾਡੇ ਮੁੰਡੇ ਨੌਕਰੀ ਮਿਲ ਗਈ ਨਸ਼ੇ ਮੁੱਕ ਗਏ ਕਿਸਾਨੀ ਸੰਕਟ ਟਲ ਗਿਆ ਪ੍ਰਵਾਸ ਦਾ ਸੰਕਟ ਟਲ ਗਿਆ ਵਾਤਾਵਰਣ ਠੀਕ ਹੋ ਗਿਆ ਜ਼ਮੀਨ ਵਾਲਾ ਪਾਣੀ ਠੀਕ ਹੋ ਗਿਆ ਸੋ ਇਹ ਸਾਰੇ ਡਾਇਵਰਸਨਰੀ ਸਟੈਪਸ ਹੈਗੇ ਧਿਆਨ ਭਟਕਾਊ ਹੈਗੇ ਹੈ ਬੇਅਦਬੀ ਦੇ ਕਾਨੂੰਨ ਬਣਨ ਨਾਲ ਪੰਜਾਬ ਦੇ ਲੋਕਾਂ ਦੀ ਬੁਨਿਆਦੀ ਜ਼ਿੰਦਗੀ ਦੇ ਮਸਲੇ ਹੈਗੇ ਹੈ ਬੇਰੁਜ਼ਗਾਰੀ ਦਾ ਨਸ਼ਿਆਂ ਦਾ ਪ੍ਰਵਾਸ ਦਾ ਵਾਤਾਵਰਨ ਨਿਗਰ ਦੇ ਵਾਤਾਵਰਣ ਦਾ ਮੁੱਕ ਰਹੇ ਪਾਣੀ ਦਾ ਜੋ ਵੱਡੇ ਜੋ ਮੂੰਹ ਅੱਡੀ ਖੜੇ ਨੇ ਜਿਹਦੇ ਨਾਲ ਪੰਜਾਬ ਦੀ ਹੋਂਦ ਨੂੰ ਖਤਰਾ ਪੰਜਾਬ ਇਸ ਧਰਤੀ ਰਹਿਣਾ ਨਹੀਂ ਰਹਿਣਾ ਅੱਜ ਤੇ 30-20 ਸਾਲ ਨੂੰ ਇਹੀ ਨਹੀਂ ਪਤਾ ਹੈਗਾ ਕਿਉਂਕਿ ਜਿਹੜੀ ਸੈਂਟਰਲ ਅੰਡਰਗਰਾਊਂਡ ਵਾਟਰ ਕਮਿਸ਼ਨ ਹੈ ਉਹਦੀ ਰਿਪੋਰਟ ਹੈ ਕਿ ਜੇ ਪੰਜਾਬ ਇਸੇ ਤਰ੍ਹਾਂ 16 ਲੱਖ ਟਿਊਬਵੈਲਾਂ ਨਾਲ ਤੇ 32 ਲੱਖ ਸਬਮਰਸੀਬਲ ਘਰਾਂ ਚ ਲੱਗੇ ਹੋਏ ਆ ਆਪਣੇ ਜ਼ਮੀਨ ਦੂਸ ਪਾਣੀ ਦਾ ਦੋਹਨ ਕਰਦਾ ਰਿਹਾ ਤਾਂ 2036 ਤੱਕ ਪੰਜਾਬ ਦੀ ਧਰਤੀ ਹੇਠਲਾ ਪਾਣੀ ਮੁੱਕ ਜਾਊਗਾ ਪੰਜਾਬ ਰੇਗਿਸਤਾਨ ਬਣ ਜਾਊਗਾ ਮੈਂ ਨਹੀਂ ਕਹਿੰਦਾ ਕਿ ਇਹ 100% 36 ਛੂ ਜਾਂ 40 ਛੂ ਜਾਂ 42 ਛੂ ਪਰ ਗੱਲ ਪੱਕੀ ਹੈ ਕਿ ਧਰਤੀ ਹੇਠਲਾ ਪਾਣੀ ਅਸੀਮਤ ਨਹੀਂ ਹੈਗਾ ਸੀਮਤ ਹੈਗਾ ਲਿਮਿਟਡ ਹੈਗਾ ਇਹ ਕੋਈ ਐਨੀ ਅੰਦਰ ਮਤਲਬ ਪਾਣੀ ਉਹ ਪਾਣੀ ਹੈ ਨਾ ਇਹ ਜਦੋਂ ਪਾਣੀ ਮੁੱਕਿਆ ਪੰਜਾਬ ਦੀ ਹਾਲਤ ਰਾਜਸਥਾਨ ਵਰਗੀ ਹੋ ਜਾਊਗੀ ਉਹ ਐਡੇ ਬੜੇ ਮੁੱਦੇ ਹੈਗੇ ਇਹਨੂੰ ਕਿਵੇਂ ਮੁੜ ਕੇ ਕਰਨਾ ਰੀਗੇਨ ਕਰਨਾ ਕਿਵੇਂ ਅਸੀਂ ਆਪਣਾ ਰਿਵਰ ਵਾਟਰ ਚੋਂ ਆਪਾਂ ਉਹਦੀ ਮਾਸਟਰੀ ਕਰਕੇ ਆਪਾਂ ਜਿਹੜੀ ਖੇਤੀ ਹੈ ਉਹ ਡ੍ਰਿਪ ਸਿਸਟਮ ਰਾਹੀਂ ਜਾਂ ਫੁਹਾਰਾ ਸਿਸਟਮ ਰਾਹੀਂ ਚਾਲੂ ਕਰਕੇ ਜਿਹੜੀਆਂ ਘੱਟ ਪਾਣੀ ਕੰਜ਼ਿਊਮ ਕਰਦੀਆਂ ਫਸਲਾਂ ਉਹ ਵਰਤ ਕੇ ਹੈ ਜੀ ਮੈਂ ਤੁਹਾਨੂੰ ਖਿੱਤਿਆਂ ਦੀ ਗੱਲ ਕੀਤੀ ਹੈ ਜੋਨਾਂ ਦੀ ਗੱਲ ਕੀਤੀ ਹੈਗੀ ਸਮੁੱਚੇ ਪੰਜਾਬ ਨੂੰ ਜਿਹੜਾ 26% ਨਹਿਰੀ ਪਾਣੀ ਹੈ ਉਹਦਾ ਅਸੀਂ ਇੱਕ ਇੱਕ ਤੁਪਕਾ ਵਰਤ ਕੇ ਅਸੀਂ ਟਿਊਬਵੈਲ ਬੰਦ ਕਰੀਏ ਅਸੀਂ ਝੋਨਾ ਬੰਦ ਕਰੀਏ ਅਸੀਂ ਬਹੁਤ ਕੁਛ ਕਰ ਸਕਦੇ ਪੰਜਾਬੀ ਬਹੁਤ ਕੁਛ ਕਰ ਸਕਦੇ ਸਾਨੂੰ ਤਾਂ ਇੱਕ ਵਾਰ ਰਸਤਾ ਮਿਲੇ ਹੁਣ ਇੰਡੀਅਨ ਗੌਰਮੈਂਟ ਜਿਹੜਾ ਦਾਲਾਂ ਦਾ ਬਜਟ ਹੈ ਤੇਲ ਦੇ ਬੀਜਾਂ ਦਾ 1 ਲੱਖ ਦੇ ਉੱਪਰ ਬਜਟ ਹੈ 1 ਲੱਖ ਕਰੋੜ ਦੇ ਉੱਪਰ ਬਜਟ ਹੈਗਾ ਪੰਜਾਬ ਨੂੰ ਕਹਿਣਗੇ ਆ ਪਿਆ 50,000 ਕਰੋੜ ਰੁਪਈਆ ਤੁਸੀਂ ਝੋਨਾ ਛੱਡ ਕੇ ਦਾਲਾਂ ਤੇ ਤੇਲ ਦੇ ਬੀਜ ਬੀਜੋ ਜੇ ਇਹਦੀ ਘੱਟ ਹੈਗਾ ਅਸੀਂ ਪੂਰਾ ਸੈਂਟਰ ਪੂਰਾ ਕਰੂਗਾ ਸਾਨੂੰ 5 ਸਾਲ ਦੇ ਦੇਣ ਪੰਜਾਬ ਗਲਤ ਲਿਆ ਦੂਗਾ ਦਾਲਾਂ ਦਾ ਤੇਲ ਦੇ ਬੀਜਾਂ ਦਾ ਇਹਨਾਂ ਦੀ ਮਤਲਬ ਸਾਰੀ ਗੁਰਬਤ ਚੱਕ ਦਊਗਾ ਆਪਣੇ ਵੀ ਚੱਕ ਦਊਗਾ ਤੇ ਮੁਲਕ ਦੀ ਵੀ ਚੱਕ ਦਊਗਾ ਵਾਹਗਾ ਬਾਰਡਰ ਖੋਲ ਦੇਣ ਉੱਥੇ ਹੈਗਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਸੀ ਪੈਕ ਸਾਨੂੰ ਸੀ ਪੈਕ ਤੇ ਜੋੜ ਦੇਣ ਨਾਲ ਅੰਮ੍ਰਿਤਸਰ ਵਾਹਗਾ ਹੈਗਾ ਹੈ ਅਸੀਂ ਉੱਥੋਂ ਗਵਾਦਰ ਸੀ ਪੋਰਟ ਤੇ ਪਹੁੰਚ ਕੇ 1 ਰੂਟ ਖੋਲਾਂਗੇ ਜਾ ਕੇ ਹਿੰਦੁਸਤਾਨ ਖੋਲੇ ਹਿੰਦ ਪੰਜਾਬ ਨਾਲ ਡਿਮਾਂਡ ਕਰੇ 1 ਰੂਟ ਸੈਂਟਰਲ ਏਸ਼ੀਆ ਨੂੰ 1 ਰੂਟ ਮਿਡਲ ਈਸਟ ਨੂੰ ਸਾਡਾ 30 ਮੁਲਕਾਂ ਨਾਲ ਵਪਾਰ ਸ਼ੁਰੂ ਹੁੰਦਾ ਹੈਗਾ ਅੱਜ ਤਾਂ ਪੰਜਾਬ ਤਾਂ 5 ਸਾਲ ਚ ਕਰਜੇ ਕੁਰਜੇ ਉਤਾਰ ਕੇ ਅੱਜ ਤਾਂ ਦੇਸ਼ ਦਾ 1 ਨੰਬਰ 1 ਸੂਬਾ ਬਣ ਜਾਵਾਂਗੇ ਪਰ ਕਿਸੇ ਨੀਤ ਨਹੀਂ ਹੈਗੀ ਹੈ ਕਿਉਂਕਿ ਨਹੀਂ ਪਾਕਿਸਤਾਨ ਦੁਸ਼ਮਣ ਬਣਾ ਕੇ ਰੱਖਣੀ ਹੈ ਇਹ ਨਹੀਂ ਵਾਹਗਾ ਬਾਰਡਰ ਬੰਦ ਕਰਕੇ ਰੱਖਣਾ ਵਪਾਰ ਰੱਖਣਾ ਨਹੀਂ ਉੱਧਰ ਕਾਂਡਲਾ ਬੰਦਰਗਾਹ ਤੋਂ ਜਾਂ ਮਤਲਬ ਅਡਾਨੀ ਬੰਦਰਗਾਹਾਂ ਤੋਂ ਉੱਥੋਂ ਦਾ ਮਾਲ ਜਾ ਸਕਦਾ ਬਾ ਕਰਾਚੀ ਦੁਬਈ ਪਰ ਇੱਥੋਂ ਨਹੀਂ ਇੱਥੇ ਜਾ ਸਕਦਾ ਮਤਲਬ ਅਫਗਾਨਿਸਤਾਨ ਨਹੀਂ ਜਾ ਸਕਦਾ ਇੱਥੋਂ ਮਤਲਬ ਬਾਬਾ ਪਾਕਿਸਤਾਨ ਸੋ ਪੰਜਾਬ ਬਾਰੇ ਵੱਡੇ ਸਟੈਪ ਲੈਣ ਦੀ ਲੋੜ ਹੈ ਬੜੀ ਫਰਾਕ ਦਿਲੀ ਦਿਖਾਉਣ ਦੀ ਲੋੜ ਹੈ ਔਰ ਕਾਂਗਰਸ ਨੂੰ ਵੀ ਰਾਹੁਲ ਗਾਂਧੀ ਅਕਸਰ ਕਹਿੰਦੇ ਕਿ ਕਾਂਗਰਸ ਕਹਿੰਦੀ ਵੀ ਕਾਂਗਰਸ ਨੇ ਗਲਤੀਆਂ ਨਹੀਂ ਕੀਤੀਆਂ ਕਾਂਗਰਸ ਨੇ ਵੀ ਗਲਤੀਆਂ ਕੀਤੀਆਂ ਹੋਈਆਂ ਉਹਨਾਂ ਦੁਸਤੀ ਦੀ ਲੋੜ ਹੈ ਔਰ ਪੰਜਾਬ ਕਾਂਗਰਸ ਨੂੰ ਦੇਸ਼ ਪ੍ਰਸਤ ਹੋਣ ਦੇ ਨਾਲ ਨਾਲ ਪੰਜਾਬ ਪ੍ਰਸਤ ਹੋ ਕੇ ਇਹ ਮੰਗਾਂ ਦੀ ਮਤਲਬ ਆਵਾਜ਼ ਬੁਲੰਦ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਪੰਜਾਬ ਵੀ ਫਸਿਆ ਪਿਆ ਜਦੋਂ ਮੁਲਕ ਨੂੰ ਠੂਠਾ ਫੜ ਕੇ ਦੁਨੀਆਂ ਦੇ ਬਾਜ਼ਾਰਾਂ ਚ ਅੰਡਰ PL 480 ਧਾਰਾ ਸੀ ਬੜੀ ਸ਼ਰਮਨਾਕ ਧਾਰਾ ਸੀਗੀ ਉਹਦੇ ਅਧੀਨ ਅਨਾਜ ਮੰਗਦਾ ਫਿਰਦਾ ਸੀ ਅਮਰੀਕਾ ਤੋਂ ਦਾਨ ਉਸ ਵੇਲੇ ਪੰਜਾਬ ਨੇ ਬਾਂਹ ਫੜੀ ਹੈਗੀ ਹਿੰਦੁਸਤਾਨ

0: ਦੀ ਹਰ ਇਨਕਲਾਬ ਕੀਤਾ ਔਰ ਇਸ ਪ੍ਰੋਸੈਸ ਵਿੱਚ 40-50 ਸਾਲਾਂ 'ਚ ਆਪਣੀ ਮਿੱਟੀ ਆਪਣੀ ਪਾਣੀ ਆਪਣੀ ਹਵਾ ਆਪਣਾ ਸਭ ਕੁਛ ਖਤਮ ਕਰ ਲਿਆ ਸੱਤਿਆਨਾਸ ਕਰ ਲਿਆ ਸੀ ਸਾਡੀ ਮਿੱਟੀ ਵੀ ਜ਼ਹਿਰ ਹੈ ਸਾਡੀ ਹਵਾ ਵੀ ਜ਼ਹਿਰ ਹੈ ਸਾਡਾ ਪਾਣੀ ਵੀ ਜ਼ਹਿਰ ਹੈ ਤੇ ਉਸ ਪੰਜਾਬ ਨੂੰ ਅੱਜ ਮਦਦ ਦੀ ਲੋੜ ਹੈਗੀ ਹੈ ਨਾ ਤਾਂ ਸੈਂਟਰ ਅੱਗੇ ਆ ਰਿਹਾ ਤੇ ਨਾ ਘੱਟੋ ਘੱਟ ਕਾਂਗਰਸ ਨੂੰ ਸਾਡੀ ਪਾਰਟੀ ਨੂੰ ਪੰਜਾਬ ਕਾਂਗਰਸ ਨੂੰ ਮਤਲਬ ਪੰਜਾਬ ਨੂੰ ਇਸ ਸੰਕਟ ਚੋਂ ਉਭਾਰਨ ਵਾਸਤੇ ਜਿਹਨੂੰ ਜਿਹੜਾ ਮਤਲਬ ਚਤਰਫਾ ਸੰਕਟ ਹੈਗਾ ਉਹਨੂੰ ਉਧਾਰਨ ਵਾਸਤੇ ਲੋਕਾਂ ਯਕੀਨ ਬਜਾਉਣ ਵਾਸਤੇ ਕਿ ਯੈਸ ਵੀ ਕੈਨ ਡੂ ਯੈਸ ਦ ਗਵਰਨਮੈਂਟ ਕੈਨ ਡੂ ਯੈਸ ਕਾਂਗਰਸ ਕੈਨ ਡੂ ਇਸ ਅਪਰੋਚ ਨਾਲ ਆਪਾਂ ਨੂੰ ਇਹਨਾਂ ਇਲੈਕਸ਼ਨਾਂ ਕੁੱਦਣਾ ਚਾਹੀਦਾ
1: ਇਹ ਗੱਲਬਾਤ ਤੁਸੀਂ ਮੈਂਬਰ ਪਾਰਲੀਮੈਂਟ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੇ ਨਾਲ ਸੁਣ ਰਹੇ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੇ ਇਸ 2 ਘੰਟੇ ਦੇ ਪ੍ਰੋਗਰਾਮ ਦੇ ਵਿੱਚ 4 ਵਜੇ ਤੋਂ 6 ਵਜੇ ਦਰਮਿਆਨ ਕੁਛ ਨਾ ਕੁਛ ਇਸ ਤਰ੍ਹਾਂ ਦਾ ਜਾਣਕਾਰੀ ਭਰਪੂਰ ਗੱਲਬਾਤ ਜਿਹੜੀ ਹੈ ਸਾਡੀ ਹੋਰ ਮੀਡੀਆ ਜਿਹੜੇ ਸੰਸਥਾਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਆਪ ਜੀ ਤੱਕ ਪਹੁੰਚਾਈ ਜਾਵੇ ਇਸੇ ਕੜੀ ਦੇ ਤਹਿਤ ਇਹ ਇਨਫੋਰਮੇਸ਼ਨ ਜਿਹੜੀ ਹੈ ਜੀ ਆਪ ਜੀ ਤੱਕ ਪਹੁੰਚਾਈ ਗਈ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਸਪੋਂਸਰ ਸਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਵਾ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਅਸੀਂ ਦੇਵਾਂਗੇ ਫੋਨ ਨੰਬਰ 587-8032-1208 YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬਿੱਲ ਸਿੱਧਾ ਸਰਕਾਰ ਨੂੰ ਪੇਸ਼ ਕਰਦੀ ਹੈ ਜੀ ਭੇਜਦੀ ਹੈ 8257600983 ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਲਓ ਗੋਡੀ ਲੈਣ ਲਈ 403-903-6767 ਪੰਜਾਬ ਇੰਸ਼ੋਰੈਂਸ ਤੋਂ ਰਪਿੰਦਰ ਸਿੱਧੂ ਦੇ ਲਾਪਰੇ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਫੋਨ ਨੰਬਰ 403-404-3500 403-404-3500 ਮਦਰ ਇੰਡੀਆ ਰੈਸਟੋਰੈਂਟ 24 ਘੰਟੇ ਖੁੱਲ੍ਹਾ ਹੈ ਜੀ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਔਰ ਮਦਰ ਇੰਡੀਆ ਦੇ ਸਹਿਯੋਗ ਨਾਲ ਅਸੀਂ ਆਉਣ ਵਾਲੇ ਕੁਝ ਦਿਨਾਂ ਤੱਕ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਮੰਡੇ ਟੂ ਫਰਾਈਡੇ ਗਿਫਟ ਕਾਰਡ ਕੱਢਾਂਗੇ ਆਪ ਜੀ ਲਈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਪਾਸਪੋਰਟ ਫੋਟੋ ਸਿਰਫ $7 ਦੀ ਪਾਸਪੋਰਟ ਫੋਟੋ ਇੰਡੀਅਨ ਪਾਸਪੋਰਟ ਕੈਨੇਡੀਅਨ ਪਾਸਪੋਰਟ ਜਾਂ ਸਿਟੀਜ਼ਨਸ਼ਿਪ ਕੋਈ ਵੀ ਜਿਹੜੀ ਅਫੀਸ਼ੀਅਲ ਛੋਟੀ ਫੋਟੋ ਹੁੰਦੀ ਹੈ $7 ਵਿੱਚ ਸਿਰਫ ਫੋਨ ਨੰਬਰ 403-947-0060 8 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ 9 ਵਜੇ ਮੈਂ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਅੱਜ ਦੇ ਪ੍ਰੋਗਰਾਮ ਦਾ ਹੈ ਸਾਡਾ ਵੇਰਵਾ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਪਹਿਲਾ ਹਿੱਸਾ ਜਿਹੜਾ ਹੈ ਜੀ 6 ਵਜੇ ਤੱਕ ਦਾ ਉਹ ਸਮਾਪਤੀ ਵੱਲ ਨੂੰ ਵੱਧ ਰਿਹਾ ਜੀ ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਸਰੋਤਿਆਂ ਨੇ ਸਵਾਲ ਜਵਾਬ ਦੇ ਵਿੱਚ ਸਾਰੇ ਕੁਛ ਬਾਅਦ ਵਿੱਚ ਸਰੋਤਿਆਂ ਦੇ ਆ ਰਹੇ ਸੀ ਹੋਰ ਮੈਸੇਜ ਕਿ ਅਸੀਂ ਸਵਾਲ ਦਾ ਜਵਾਬ ਖੈਰ ਅਸੀਂ ਜਦੋਂ ਅਨਾਊਂਸ ਕਰ ਦਿੱਤਾ ਕਿ ਅੱਜ ਦੇ ਵਿਨਰ ਆ ਨੇ ਅਤੇ ਸਵਾਲ ਵੀ ਸਵਾਲ ਦਾ ਜਵਾਬ ਵੀ ਦੇ ਦਿੱਤਾ ਫਿਰ ਉਸ ਤੋਂ ਬਾਅਦ ਅਸੀਂ ਤੁਸੀਂ ਕੱਲ੍ਹ ਦੇ ਜਿਹੜਾ ਉਹ ਹੋਰ ਕਾਲ 'ਤੇ ਲੈਣ ਦਾ ਕੋਈ ਆਈਡੀਆ ਨਹੀਂ ਬਣਦਾ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਭਾਗ ਲੈਣਾ ਜੀ 4 ਵਜੇ ਮੈਂ ਫਿਰ ਹਾਜ਼ਰ ਹੋ ਜਾਵਾਂਗਾ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇਨਫੋਰਮੇਸ਼ਨ ਵੀ ਹੋਵੇਗੀ ਅਤੇ ਨਾਲ ਇਨਾਮ ਵੀ ਕੱਢਾਂਗੇ ਰੇਡੀਓ ਸਰਸੰਗਮ 94.7 FM ਹਫ਼ਤੇ ਦੇ 20 ਘੰਟੇ FM ਤੇ ਸਾਡੇ ਪ੍ਰੋਗਰਾਮ ਨੇ ਜੀ 4 ਤੋਂ 6 ਅਤੇ 8 ਤੋਂ 10 ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਥੇ ਸਮਾਪਤੀ ਕਰਾਂਗੇ ਅਤੇ ਇਨਾਮ ਵਗੈਰਾ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਇੱਕ ਵਾਰ ਮੈਂ ਫਿਰ ਯਾਦ ਕਰਾ ਦੇਵਾਂ ਵੈਦਰ ਦੇ ਹਵਾਲੇ ਨਾਲ ਕਿ ਫਰੋਸਟ ਵਾਰਨਿੰਗ ਰਾਤ ਨੂੰ ਦਿੱਤੀ ਗਈ ਹੈ ਕੈਲਗਰੀ ਦੇ ਵਿੱਚ ਯੈਲੋ ਐਡਵਾਈਜ਼ਰੀ ਫਰੋਸਟ ਵਾਰਨਿੰਗ ਭਾਵ ਜੇ ਤੁਸੀਂ ਪਲਾਂਟ ਵਗੈਰਾ ਕੋਲ ਲਾ ਲਏ ਨੇ ਗਰਮੀਆਂ ਦੀ ਰੁੱਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਪਲਾਂਟਸ ਜਿਹੜੇ ਨੇ ਉਹਨਾਂ ਨੂੰ ਕਵਰ ਕਰ ਲਓ ਕਿਉਂਕਿ ਫਰੋਸਟ ਕੋਰਾ ਰਾਤ ਨੂੰ ਪੈਣ ਦੀ ਸੰਭਾਵਨਾ ਅਤੇ ਕੋਰਾ ਜੇ ਪਵੇਗਾ ਤਾਂ ਪਲਾਂਟ ਜਿਹੜੇ ਨੇ ਖਤਮ ਹੋ ਜਾਣਗੇ ਸੜ ਜਾਣਗੇ ਵੇਲਾਂ ਵਗੈਰਾ ਜਾਂ ਹੋਰ ਚੀਜ਼ਾਂ ਲਾਈਆਂ ਨੇ ਜਿਹੜੇ ਸੀਟ ਲਾਏ ਨੇ ਮਿੱਟੀ ਦੇ ਵਿੱਚ ਉਹ ਠੀਕ ਨੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ ਲੇਕਿਨ ਯੈਲੋ ਐਡਵਾਈਜ਼ਰੀ ਜਿਹੜੀ ਹੈ ਕਿ 0 ਡਿਗਰੀ ਤੋਂ ਥੱਲੇ ਹੋਵੇਗਾ ਟੈਂਪਰੇਚਰ -2 ਤੱਕ ਜਾਣ ਦੀ ਸੰਭਾਵਨਾ ਹੈ ਅਤੇ ਇਹ ਜਦੋਂ ਵਾਈਡ ਸਪਰੈਡ ਫਰੋਸਟ ਫਰੀਜ਼ਿੰਗ ਟੈਂਪਰੇਚਰ ਦੀ ਹੋਵੇ ਇਹਨਾਂ ਦਿਨਾਂ ਦੇ ਵਿੱਚ ਇਹ ਹੈ ਜੀ ਸੋ ਵਿਕਟੋਰੀਆ ਡੇ ਦੇ ਮੌਕੇ 'ਤੇ ਜੋ ਅਨਅਫੀਸ਼ੀਅਲ ਸਮਰ ਗਰਮੀਆਂ ਦੀਆਂ ਜਿਹੜੀ ਸਟਾਰਟਿੰਗ ਹੁੰਦੀ ਹੈ ਉਹਦਾ ਇਹ ਦਿਨ ਹੈ ਸੋ ਆਉਣ ਵਾਲੇ ਦਿਨ ਸੋਹਣੇ ਗੁਜ਼ਰਨ ਮਿਲਾਂਗਾ ਮੈਂ ਦੁਬਾਰਾ ਆਪ ਜੀ ਨੂੰ ਠੀਕ 9 ਵਜੇ ਔਰ ਜਤਿੰਦਰ ਪੰਨੂ ਜੀ ਨਾਲ ਪੰਜਾਬ ਤੋਂ ਪ੍ਰੋਗਰਾਮ ਲੈ ਕੇ ਉਸ ਵਿੱਚ ਪੰਜਾਬ ਦੇ ਅਤੇ ਹੋਰ ਮੁੱਦਿਆਂ 'ਤੇ ਅਸੀਂ ਚਰਚਾ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਭੁੱਲ ਚੁੱਕਾਂ ਲਿਖੇਵਾਂ ਜੀ ਸਤਿ ਸ਼੍ਰੀ ਅਕਾਲ